ਲੰਗਰਾਂ ਲਈ 10,000 ਰੁਪਏ ਆਦਰ ਹੋਏ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਵਿਦੇਸ਼ ਵਿੱਚ ਪੱਕੇ ਹੋਣ ਲਈ ਇੰਦਰਜੀਤ ਕੌਰ ਅਰਮਾਨਦੀਪ ਸਿੰਘ 5,000 ਰੁਪਏ ਆਦਰ ਕਰਦੇ। ਕਾਰਜ ਰਾਸ ਕਰਨੀ ਸਵਰਗਵਾਸੀ ਠਾਕੁਰ ਸਿੰਘ ਪ੍ਰੀਤਮ ਸਿੰਘ ਜੀ ਬੰਗਈ ਵੱਲਾਂ ਸੁਰਿੰਦਰ ਸਿੰਘ ਜੀ ਬੰਗਈ ਸਾਲਾਨਾ ਬਰਸੀ ਦੇ ਨਿਮਿਤ 1100 ਰੁਪਏ ਆਦਰ ਕਰਦੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਰਦਾਰ ਮਨਜਿੰਦਰ ਸਿੰਘ ਜੀ, ਸਰਦਾਰ ਸੁਖਦੇਵ

ਸਰਦਾਰ ਅਪਿੰਦਰਪਾਲ ਸਿੰਘ ਸਿਕੰਦਰਾਬਾਦ ਤੋਂ ਲੰਗਰਾਂ ਲਈ ਬੇਅੰਤ ਮਾਇਆ ਆਦਰ ਕਰਦੇ ਦੇਹ ਰੋਗ ਤਾਚਣ ਦੀ ਕਲਾ ਬਖਸ਼ਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਬੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਹੋ, ਸਾਧ ਸੰਗਤ ਜੀ ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਵਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਬਲਾਕੀ ਸੱਜਣ ਚਿੱਟੇ ਕਛੇਰੇ ਸਵੱਛ ਵਸਤਰ ਪਹਿਨ ਕੇ

ਕਰਨਲਾ ਸਭ ਕਿਟ ਤੇਰਾ ਬਸ ਤੇਰਾ ਘਰ ਪਲਾ ਤੇਰੇ ਕਰਨ ਵਧਾਈ ਤੁਧ ਘਰ ਮਾਣ ਮਹੱਤਾ ਤੇਰਾ ਆਪਣਾ ਪਜਰ ਸਰਬ ਕਲਾ ਭਰਪੂਰ।

ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ, ਪੰਜ ਪਿਆਰੇ ਓ ਚਾਲੀ ਮੁਕਤੇ ਓ ਸਰਬੈਤਰ ਸ਼ਹੀਦ ਓ ਮਰੀਦ ਓ ਸਚਿਆਰੇ ਪਿਆਰੇ ਸਾਹਿਬ ਥਾਈ ਹੋਏ ਸਾਹਿਬ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ, ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਬਿਰਦ ਕੀ ਪੈਦ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ।

ਹਲ ਸੇ ਜਿਨੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਾਤ ਰੱਛਾ ਦਾਨ ਹਲ ਸੇ ਜਿਨੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਧਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ

ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਤ ਜੁਗਤ ਤਖਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ।

ਹੋਵੇਗੀ। ਅੱਜ ਦੀ ਕਥਾ ਗਿਆਨੀ ਪਰਮਜੀਤ ਸਿੰਘ ਜੀ ਅੰਬਾਲੇ ਵਾਲੇ ਇਹ ਕਰਨਗੇ। ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਫਤਿਹ ਪਰਮ ਸਤਿਕਾਰਯੋਗ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਦੇ ਮਾਂ ਵਾਕਾਂ ਅਨੁਸਾਰ ਅਤਿਅੰਤ ਵੱਡੇ ਭਾਗ ਹਨ ਸਾਡੇ ਸਾਰਿਆਂ ਦੇ ਜਿਨ੍ਹਾਂ ਦੇ ਉੱਤੇ ਕਲਗੀਧਰ ਪਿਤਾ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਜੀ ਮਹਾਰਾਜ ਜੀ ਨੇ ਆਪਣੀ ਨਦਰ ਕਰਮ ਕੀਤੀ ਹੈ। ਸਤਿਗੁਰ ਜੀ ਨੇ ਆਪਣੇ ਪਾਵਨ ਪਵਿੱਤਰ ਸਤਿਯੁਗੀ ਤਪ ਸਥਾਨ ਉੱਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਵਿਖੇ ਸਾਨੂੰ ਸਾਰਿਆਂ ਨੂੰ ਆਪਣੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਅੰਮ੍ਰਿਤਮਈ ਬਾਣੀ ਸਰਵਣ ਕਰਨ ਦਾ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹਰ ਜਸ ਕਥਾ ਕੀਰਤਨ ਸਰਵਣ ਕਰਨ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਸਰਬੱਤ ਮਾਈ ਭਾਈ ਕਲਗੀਧਰ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਅੰਮ੍ਰਿਤ ਵੇਲੇ ਤੋਂ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਬੜੀ ਹੀ ਭਾਵਨਾ ਨਾਲ ਸ਼ਰਧਾ ਦੇ ਨਾਲ ਸੱਜ ਕੇ ਬੈਠੇ ਹੋ। ਗੁਰਮੁਖੋ ਸਮਾਂ ਹੋਇਆ ਹੈ ਜੋ ਇਸ ਪਾਵਨ ਪਵਿੱਤਰ ਤਖਤ ਦੀ ਮਰਿਆਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਕਥਾ ਦਾ ਬੜੇ ਹੀ ਪਿਆਰ ਦੇ ਨਾਲ ਆਪ ਜੀ ਰੋਜ਼ਾਨਾ ਹੀ ਗਿਆਨੀ ਸੁਖਜਿੰਦਰ ਸਿੰਘ ਜੀ ਹੋਰਾਂ ਸੁਖਵਿੰਦਰ ਸਿੰਘ ਜੀ ਹੋਰਾਂ ਕੋਲੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸਰਵਣ ਕਰਦੇ ਹੋ। ਗੁਰਮੁਖੋ ਮਲਾਰ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ

ਪ੍ਰਗਟ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ ਏਦਾਂ ਦੇ ਗਰੀਬ

ਪਹਿਲਾ ਬਾਗੇ ਕਾਪੜ ਬੋਲੇ ਬੈਣ ਗੁਰਮੁਖੋ ਇਹਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਕੂੰਜ ਦਾ ਦ੍ਰਿਸ਼ਟਾਂਤ ਦੇ ਰਹੇ ਹਨ ਕਿ ਕਿਸ ਪ੍ਰਕਾਰ ਦੇ ਨਾਲ ਕੂੰਜ ਜਿਹੜੀ ਹੈ ਉਹ ਆਪਣੀ ਅਡਾਰੀ ਮਾਰਦੀ ਹੈ ਅਤੇ ਅਸਮਾਨ ਨੂੰ ਛੂਹ ਲੈਂਦੀ ਹੈ। ਸੱਚੇ ਪਾਤਸ਼ਾਹ ਕੂੰਜ ਦੇ ਕੋਲੋਂ ਪੁੱਛਦੇ ਨੇ, ਹੇ ਕੂੰਜੇ, ਤੂੰ ਆਪਣੀ ਉਡਾਰੀ ਦੇ ਨਾਲ ਸੱਤਾਂ ਅਸਮਾਨਾਂ ਸੱਤਵੇਂ ਅਸਮਾਨ ਤੱਕ ਪਹੁੰਚ ਜਾਨੀ ਹੈ, ਕਬਹੂੰ ਸਾਹਿਬ ਦੇਖਿਆ ਭੈਣ, ਤੂੰ ਇੰਨੀ ਉੱਚੀ ਉਡਾਰੀ ਮਾਰਦੀ ਹੈ ਕਿ ਤੂੰ ਕਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਨੇ? ਗੁਰਮੁਖੋ ਕਿਸ ਪ੍ਰਕਾਰ ਦੇ ਨਾਲ ਜਗਤ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੇ ਕੂੰਜ ਦਾ ਦ੍ਰਿਸ਼ਟਾਂਤ ਦੇ ਕੇ ਉਹਦੇ ਨਾਲ ਬਚਨ ਬਿਲਾਸ ਕਰ ਰਹੇ ਨੇ। ਆਓ ਬੜੇ ਪਿਆਰ ਨਾਲ ਇਹ ਬਚਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਾਂ ਸਰਵਣ ਕਰੀਏ। ਵਿਦਵਾਨ ਮਹਾਂਪੁਰਖਾਂ ਨੂੰ ਸਾਧ ਸੰਗਤ ਜੀ ਜਦੋਂ ਪੜ੍ਹੀਦਾ ਤੇ ਇਸ ਸ਼ਬਦ ਦੇ ਸਾਧ ਸੰਗਤ ਜੀ ਉਥਾਨਕੇ ਦੇ ਪ੍ਰਤੀ ਦੋ ਜਿਹੜੇ ਮਹੱਤਵਪੂਰਨ ਤੱਤ ਨੇ ਉਹ ਸਾਹਮਣੇ ਆਉਂਦੇ ਨੇ। ਪਹਿਲਾ ਉਥਾਨਕਾ ਇਸ ਪ੍ਰਕਾਰ ਦੇ ਨਾਲ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਜੇ ਹੋਏ ਨੇ ਤੇ ਇੱਕ ਜੋਗੀ ਜਿਹੜਾ ਹੈ ਪ੍ਰਾਣਾਯਾਮ ਕਰਨ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਚੱਲ ਕੇ ਆਉਂਦਾ ਤੇ ਉਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਬਿਲਾਸ ਕਰਦੇ ਨੇ। ਜੋ ਜੋਗੀ ਦੇ ਨਾਲ ਮਹਾਰਾਜ ਦੀ ਵਾਰਤਾਲਾਪ ਹੁੰਦੀ ਹੈ ਉਹ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਬਿਆਨ ਕੀਤੀ। ਕੁਝ ਵਿਦਵਾਨਾਂ ਦਾ ਕਥਨ ਇਹ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਦਾ ਭਲਾ ਕਰਨ ਦੇ ਵਾਸਤੇ ਤੁਰੇ ਜਾ ਰਹੇ ਨੇ। ਭਾਈ ਗੁਰਦਾਸ ਜੀ ਦੇ ਬਚਨ ਹਨ, ਚੜ੍ਹਿਆ ਸੋਧਣ ਧਰਤ ਲੁਕਾਈ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਸਮੀ ਪ੍ਰਿਥਮੀ ਦਿਸ ਆਈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੰਸਾਰ ਦੇ ਵਿੱਚ ਵੇਖਣਾ ਕੀਤਾ, ਰਾਜੇ ਧਰਮ ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ ਤੇ ਕਹਿੰਦੇ ਭਾਈ ਬਾਲਾ ਜੀ ਮਰਦਾਨਾ ਜੀ ਗਰੀਬ ਨਿਵਾਸ ਦੇ ਨਾਲ ਹਨ, ਸੱਚੇ ਪਾਤਸ਼ਾਹ ਤੁਰੇ ਜਾ ਰਹੇ ਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ, ਕਹਿੰਦੇ ਉੱਪਰ ਤੋਂ ਅਸਮਾਨ ਦੇ ਵਿੱਚੋਂ ਕੂੰਜਾਂ ਦੀ ਡਾਰ ਨਿਕਲੀ ਹੈ। ਜਦੋਂ ਕੂੰਜਾਂ ਦੀ ਡਾਰ ਉੱਡ ਕੇ ਮਹਾਰਾਜ ਜੀ ਦੇ ਸੀਸ ਦੇ ਉੱਤੋਂ ਦੀ ਨਿਕਲੀ ਤੇ ਮਹਾਰਾਜ ਮੋਜ ਵਿੱਚ ਆਏ। ਮੋਜ ਵਿੱਚ ਆ ਕਰਕੇ ਸਾਧ ਸੰਗਤ ਜੀ ਕਹਿੰਦੇ ਮਹਾਰਾਜ ਜੀ ਨੇ, ਕਿਉਂਕਿ ਆਪਾਂ ਜਦੋਂ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਦੇ ਹਾਂ ਤੇ ਵੇਖਦੇ ਹਾਂ ਵੀ ਕਿਧਰੇ ਮਹਾਰਾਜ ਸਾਧ ਸੰਗਤ ਜੀ ਛੱਪ ਦੀ ਛਾਵੇਂ ਛਾਂ ਦੇ ਵਿੱਚ ਸੁੱਖ ਲੈਂਦੇ ਨੇ, ਕਿਧਰੇ ਦਰਖਤ ਦੀ ਛਾਵੇਂ ਸੁੱਖ ਲੈਂਦੇ ਨੇ, ਕਿਧਰੇ ਪਹਾੜਾਂ ਦੇ ਵਿੱਚੋਂ ਮਹਾਰਾਜ ਜੀ ਲੰਘਦੇ ਨੇ ਤੇ ਪਹਾੜ ਸੱਚੇ ਪਾਤਸ਼ਾਹ ਨੂੰ ਰਸਤਾ ਦਿੰਦੇ ਨੇ, ਕਿਧਰੇ ਸਮੁੰਦਰ ਮਹਾਰਾਜ ਨੂੰ ਰਸਤਾ ਦਿੰਦੇ ਨੇ। ਤੇ ਕਹਿੰਦੇ ਮਹਾਰਾਜ ਮੋਜ ਵਿੱਚ ਆਏ ਤੇ ਕੂੰਜਾਂ ਦੀ ਡਾਰ ਜਦੋਂ ਉੱਤੋਂ ਦੀ ਉੱਡ ਕੇ ਲੰਘੀ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਕੂੰਜਾਂ ਦੇ ਪਿੱਛੇ ਦੌੜਨ ਲੱਗੇ ਨੇ। ਜੋ ਵਿਦਵਾਨ ਕਥਨ ਕਰਦੇ ਨੇ ਕਹਿੰਦੇ ਮਹਾਰਾਜ ਜਦੋਂ ਦੌੜੇ, ਭਾਈ ਮਰਦਾਨਾ ਜੀ ਕਹਿੰਦਾ ਮਹਾਰਾਜ ਕੀ ਹੋ ਗਿਆ,

ਜੀ ਆਪਾਂ ਇਹਨਾਂ ਕੂੰਜਾਂ ਦੇ ਕੋਲੋਂ ਕੁਝ ਸਵਾਲ ਕਰਨੇ ਨੇ, ਇਹਨਾਂ ਨੂੰ ਆਪਾਂ ਮਿਲਣਾ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਉਹ ਕਿੰਨੀ ਉੱਚੀ ਉੱਡ ਰਹੀਆਂ, ਆਪਾਂ ਉਹਨਾਂ ਦੇ ਤੱਕ ਕਿਵੇਂ ਪਹੁੰਚਾਂਗੇ? ਮਹਾਰਾਜ ਕਹਿੰਦੇ, ਤੂੰ ਹਿੰਮਤ ਕਰ, ਆਪਾਂ ਪਹੁੰਚ ਜਾਵਾਂਗੇ। ਸਾਧ ਸੰਗਤ ਜੀ, ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੌੜੇ, ਭਾਈ ਮਰਦਾਨਾ ਪਿੱਛੇ ਦੌੜਿਆ ਅਤੇ ਮਨ ਵਿੱਚ ਸੋਚਦਾ ਵੀ ਇਹ ਕੂੰਜਾਂ ਕਿੱਥੇ ਹੱਥ ਆਉਣ ਵਾਲੀਆਂ ਨੇ, ਅਸਮਾਨ ਵਿੱਚ ਉੱਡਣ ਵਾਲੀਆਂ। ਬਾਬਾ ਤੇ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦਾ। ਸਾਧ ਸੰਗਤ ਜੀ ਕਹਿੰਦੇ, ਜਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੂੰਜਾਂ ਪਿੱਛੇ ਦੌੜੇ, ਉਹ ਕੂੰਜਾਂ ਦੀ ਡਾਰ ਜਿਹੜੀ ਦੌੜੀ ਜਾ ਰਹੀ ਸੀ, ਉੱਡਦੀ ਜਾ ਰਹੀ ਸੀ, ਉਹ ਡਾਰ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੋਇਆ, ਹੇ ਭਾਈ ਥੱਲੇ ਜਗਤ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੇ ਨਾਲ ਕੋਈ ਬਚਨ ਬਲਾਸ ਕਰਨਾ ਚਾਹੁੰਦੇ, ਡਾਰੋ ਕੁੰਜੋ ਧਰਤੀ ਤੇ ਉਤਰੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰੋ, ਅਸੀਂ ਤੁਹਾਡਾ ਭਲਾ ਕਰੀਏ। ਗੱਜ ਕੇ ਆਖੋ ਸਤਨਾਮ ਸ਼੍ਰੀ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੋਇਆ ਤੇ ਕਹਿੰਦੇ ਉਹ ਜਿਹੜੀ ਕੂੰਜਾਂ ਦੀ, ਕਿਉਂਕਿ ਆਪਾਂ ਦੇਖਦੇ ਹਾਂ ਵੀ ਕੋਈ ਵੀ ਜਥਾ ਹੁੰਦਾ ਨਾ ਜੀ, ਉਹਦਾ ਕੋਈ ਜਥੇਦਾਰ ਹੁੰਦਾ, ਜਿਵੇਂ ਆਪ ਜੀ ਪੰਜਾਬ ਚੋਂ, ਹਰਿਆਣੇ ਚੋਂ, ਸੰਸਾਰ ਦੇ ਵੱਖ ਵੱਖ ਕੋਨਿਆਂ ਚੋਂ ਸੰਗਤੀ ਰੂਪ ਵਿੱਚ ਸੱਚਖੰਡ ਪਹੁੰਚੇ ਹੋ, ਕੋਈ ਨਾ ਕੋਈ ਜਥੇਦਾਰ ਹੋਏਗਾ ਜਿਹੜਾ ਲੈ ਕੇ ਆਇਆ ਹੋਏਗਾ ਯਾਤਰਾ ਵਾਸਤੇ। ਇੱਦਾਂ ਹੀ ਕਹਿੰਦੇ ਜਿਹੜੀ ਕੂੰਜਾਂ ਦੀ ਮੁਖੀ ਸੀ, ਉਹਨੂੰ ਜਦੋਂ ਹੁਕਮ ਹੋਇਆ ਤੇ ਉਹ ਥੱਲੇ ਉਤਰੀ, ਉਹਦੇ ਵੱਲ ਵੇਖ ਕੇ ਸਾਰੀਆਂ ਕੂੰਜਾਂ ਵੀ ਥੱਲੇ ਉਤਰ ਗਈਆਂ, ਧਰਤੀ ਤੇ ਆ ਗਈਆਂ। ਜਦੋਂ ਉਹ ਕਤਾਰ ਬਣਾ ਕੇ ਪੰਗਤ ਵਿੱਚ ਬਹਿ ਗਈਆਂ ਤੇ ਭਾਈ ਮਰਦਾਨਾ ਬੜਾ ਹੈਰਾਨ ਹੋਇਆ, ਸੋਚਣ ਲੱਗਾ ਵੀ ਇਹ ਕੂੰਜਾਂ ਅਚਨਚੇਤ ਜਿਹੜੀਆਂ ਇੰਨੀ ਉੱਚੀ ਉੱਡਦੀਆਂ ਜਾ ਰਹੀਆਂ ਸੀ, ਉਹ ਧਰਤੀ 'ਤੇ ਕਿਵੇਂ ਆ ਗਈਆਂ? ਅਤੇ ਸਾਧ ਸੰਗਤ ਜੀ, ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਧਰਤੀ 'ਤੇ ਆਉਂਦੀਆਂ ਕਿਉਂ ਨਾ? ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ, ਮਰਦਾਨਿਆਂ ਛੇਤੀ ਚੱਲ, ਆਪਾਂ ਇਹਨਾਂ ਦੇ ਨਾਲ ਕੋਈ ਬਚਨ ਬਲਾਸ ਕਰਨੇ ਨੇ। ਹੋਵੇ ਨਾ ਹੋਵੇ, ਜਗਤ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਬਚਨ ਕਰਨ ਵਾਸਤੇ ਹੀ ਇਹ ਕੂੰਜਾਂ ਧਰਤੀ ਦੇ ਉੱਤੇ ਉਤਰੀਆਂ ਹਨ। ਸਾਧ ਸੰਗਤ ਜੀ, ਉਹ ਕੂੰਜਾਂ ਦੀ ਮੁਖੀ ਨੇ ਆਪਣੀ ਭਾਖਿਆ ਵਿੱਚ, ਭਾਵ ਬੋਲੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬੜੀ ਕਿਰਪਾ ਕੀਤੀ ਹੈ, ਆਪ ਜੀ ਨੇ ਆਪਣੇ ਸੋਹਣੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ, ਗਰੀਬ ਨਵਾਜ ਹੁਕਮ ਕਰੋ ਕਿਵੇਂ ਸਾਨੂੰ ਯਾਦ ਕਰਨਾ ਕੀਤਾ ਹੈ। ਸਾਧ ਸੰਗਤ ਜੀ, ਜਿਵੇਂ ਉਹਨਾਂ ਨੇ ਆਪਣੀ ਭਾਖਿਆ ਵਿੱਚ ਕੂੰਜਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਉਹ ਬਰਤਾਂਤ, ਉਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਕੂੰਜਾਂ ਨਾਲ ਹੋਏ ਨੇ, ਉਹ ਮਹਾਰਾਜ ਨੇ ਮਲਾਰ ਰਾਗ ਦੇ ਵਿੱਚ ਸਾਧ ਸੰਗਤ ਜੀ ਅੰਕਿਤ ਕੀਤੇ ਹਨ। ਆਓ ਬੜੇ ਪਿਆਰ ਨਾਲ ਇਹ ਬਚਨ ਸਰਵਣ ਕਰੀਏ।

0: ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਮਲਾਰ ਰਾਗ ਦੇ ਵਿੱਚ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰਦੇ ਹਨ ਕੂੰਜਾਂ ਦੇ ਪ੍ਰਥਾਏ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਵਿਦਵਾਨਾਂ ਦੇ ਵੱਖ ਵੱਖ ਸਾਧ ਸੰਗਤ ਜੀ ਜਿਵੇਂ ਆਪ ਆਪਣੀ ਬੁੱਧ ਹੈ ਜੇਤੀ, ਜਿੰਨੀ ਕੁ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਸਮਾਦ ਦਿੰਦੇ ਨੇ ਉਸ ਪ੍ਰਕਾਰ ਦੇ ਨਾਲ ਉਹ ਕਥਨ ਕਰ ਦਿੰਦਾ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਸੋ ਕਹਿੰਦੇ ਜਦੋਂ ਕੂੰਜਾਂ ਧਰਤੀ ਦੇ ਉੱਤੇ ਉਤਰ ਕੇ ਆਈਆਂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਉਹਨਾਂ ਨੇ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਬੜੀ ਕਿਰਪਾ ਕੀਤੀ, ਆਪ ਜੀ ਨੇ ਦਰਸ਼ਨ ਦਿੱਤੇ ਨੇ, ਹੁਕਮ ਕਰੋ। ਮਹਾਰਾਜ ਸਾਨੂੰ ਕਿਉਂ ਯਾਦ ਕੀਤਾ, ਕਿਵੇਂ ਯਾਦ ਕੀਤਾ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੂੰਜਾਂ ਨੂੰ, ਕਿਉਂਕਿ ਕੂੰਜਾਂ ਚਿੱਟੇ ਰੰਗ ਦੀਆਂ ਹੁੰਦੀਆਂ, ਮਹਾਰਾਜ ਕਹਿੰਦੇ ਬਾਗੇ ਕਾਪੜ, ਮਹਾਰਾਜ ਕਹਿੰਦੇ ਹੇ ਕੂੰਜੋ, ਤੁਹਾਡੇ ਸਾਰਿਆਂ ਦੇ ਬਸਤਰ ਜਿਹੜੇ ਹਨ ਉਹ ਚਿੱਟੇ ਹਨ। ਬਾਗੇ ਕਾਪੜ, ਚਿੱਟੇ ਕੱਪੜੇ ਨੇ ਤੁਸੀਂ ਪਾਏ ਹੋਏ। ਬੋਲੇ ਬੈਣ ਤੇ ਆਪਣੀ ਰਸਨਾ ਨਾਲ ਬੜੇ ਮਿੱਠੇ ਬੋਲ ਬੋਲਦੀਆਂ ਹਨ। ਲੰਮਾ ਨੱਕ ਤੇ ਤੁਹਾਡਾ ਜਿਹੜਾ ਨੱਕ ਹੈ ਨਾ, ਜਿਹੜੀ ਤੁਹਾਡੀ ਚੁੰਝ ਹੈ, ਲੰਮਾ ਨੱਕ ਉਹ ਲੰਮੀ ਹੈ। ਹਾਂਜੀ,
1: ਲੰਮਾ ਨੱਕ ਕਾਲੇ ਤੇਰੇ ਨੈਣ,
0: ਤੁਹਾਡਾ ਲੰਮਾ ਨੱਕ ਹੈ ਔਰ ਕਾਲੇ ਨੇਤਰ ਹਨ, ਕਾਲੀਆਂ

ਕਹਿੰਦੇ ਭੈਣੇ ਜਦੋਂ ਤੁਸੀਂ ਉਡਾਰੀ ਮਾਰਦੀਆਂ ਹੋ ਤੇ ਸਤਵੇਂ ਅਸਮਾਨ ਨੂੰ ਛੂਹ ਜਾਂਦੀਆਂ ਹੋ। ਇਹ ਕਹਾਵਤ ਹੈ ਨਾ ਸਾਧ ਸੰਗਤ ਜੀ ਵੀ ਸਤਵੇਂ ਅਸਮਾਨ। ਮਹਾਰਾਜ ਕਹਿੰਦੇ ਕਬਹੂ ਸਾਹਿਬ ਦੇਖਿਆ ਭੈਣ ਤੁਸੀਂ ਆਪਣੀ ਉਡਾਰੀ ਦੌਰਾਨ ਕਦੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਸ ਸਾਹਿਬ ਨੂੰ ਵੇਖਣਾ ਕੀਤਾ। ਉਹ ਅਕਾਲ ਪੁਰਖ ਸਾਹਿਬ ਵਾਹਿਗੁਰੂ ਜਿਹਨੇ ਸਾਨੂੰ ਸਾਰਿਆਂ ਨੂੰ ਸਿਰਜਣਾ ਕੀਤਾ, ਜਿਹਨੇ ਸਾਨੂੰ ਸਿਰਜਿਆ ਔਰ ਸਿਰਜ ਕੇ ਸਵਾਰਿਆ ਔਰ ਸਵਾਰ ਕਰਕੇ ਆਪ ਸਾਡੇ ਸਾਰਿਆਂ ਦੇ ਅੰਦਰ ਸੁਭਾਏ ਮਾਨਵੀ ਹੈ, ਬਿਰਾਜਮਾਨ ਵੀ ਹੈ, ਵਿਆਪਕ ਹੈ, ਸਭ ਹੀ ਕੇ ਵਿਖੈ ਕਸ਼ ਪਾਹਣ ਮੈਂ ਪਰਮੇਸ਼ਰ ਨਾਹੀ। ਕਲਗੀਧਰ ਪਿਤਾ ਜੀ ਮਹਾਰਾਜ ਲਿਖਦੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ, ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੇ ਵਿੱਚ ਵਿਆਪਕ ਨੇ, ਰਮੇ ਹੋਏ ਨੇ। ਕਹਿੰਦੇ ਪੱਥਰਾਂ ਦੇ ਵਿੱਚ ਥੋੜ੍ਹਾ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨਿਤਾ ਪ੍ਰਤੀ ਆਰਤੀ ਦੇ ਵਿੱਚ ਮਹਾਰਾਜ ਜੀ ਦੇ ਬਚਨ ਸਰਵਣ ਕਰਦੇ। ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਭ ਮੈਂ ਚਾਨਣ ਹੋਏ। ਸਾਧ ਸੰਗਤ ਜੀ ਆਪਾਂ ਜਿੰਨੇ ਵੀ ਸਰੀਰ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰ ਜੀ ਦਾ ਜਸ ਸਰਵਣ ਕਰਨ ਵਾਲੇ ਜਾਂ ਆਪਣੇ ਘਰਾਂ ਵਿੱਚ ਬਹਿ ਕਰਕੇ ਜਿਹੜੇ ਜਸ ਸਰਵਣ ਕਰ ਰਹੇ ਨੇ, ਕੁੱਲ ਕੈ ਨਾਤ ਸੰਸਾਰ ਦੇ ਵਿੱਚ ਏਦਾਂ ਦਾ ਕੋਈ ਵੀ ਜੀਵ ਨਹੀਂ ਜਿਹਦੇ ਵਿੱਚ ਉਹਦੀ ਜੋਤ ਨਹੀਂ, ਸਭ ਦੇ ਵਿੱਚ ਹੀ ਹੈ। ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਚੀਟੀ ਕਹਿੰਦੇ ਸਾਧ ਸੰਗਤ ਜੀ ਕੀੜੀ ਨੂੰ, ਤੇ ਕੁੰਚਰ ਕਹਿੰਦੇ ਨੇ ਹਾਥੀ ਨੂੰ। ਕਹਿੰਦੇ ਕੀੜੀ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਵਿਆਪਕ ਹਨ, ਰਮੇ ਹੋਏ ਹਨ, ਤੇ ਹਾਥੀ ਦੇ ਵਿੱਚ ਵੀ ਨੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕੂੰਜ ਨੂੰ ਪੁੱਛਦੇ ਨੇ, ਹੇ ਕੂੰਜੇ ਤੂੰ ਇੰਨੀ ਉੱਚੀ ਉਡਾਰੀ ਮਾਰਦੀ ਹੈ, ਕਬਹੂ ਸਾਹਿਬ ਦੇਖਿਆ ਭੈਣ, ਹੇ ਮੇਰੀ ਇਹ ਭੈਣੇ, ਕੀ ਤੂੰ ਕਦੇ ਉਸ ਅਕਾਲ ਪੁਰਖ

ਚ ਬਲ ਨਹੀਂ ਕਿ ਮੈਂ ਇੰਨੀ ਉੱਚੀ ਉਡਾਰੀ ਮਾਰ ਸਕਾਂ। ਮੇਰੇ ਵਿੱਚ ਸਮਰੱਥਾ ਨਹੀਂ, ਮੇਰੇ ਵਿੱਚ ਬਲ ਨਹੀਂ, ਮੇਰੇ ਵਿੱਚ ਪਾਵਰ ਨਹੀਂ, ਤਾਕਤ ਨਹੀਂ ਕਿ

0: ਵਾਹਿਗੁਰੂ ਜੀ ਦੇ ਤਾਣ ਕਰਕੇ, ਤਾਣ ਦਾ ਭਾਵ ਬਲ। ਸਾਧ ਸੰਗਤ ਜੀ, ਆਪਾਂ ਜਿੰਨੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਲ ਸਾਡੇ ਵਿੱਚ ਹੈ ਤੇ ਤਾਂ ਹੀ ਚੌਂਕੜਾ ਲੱਗਾ ਹੋਇਆ ਜੀ। ਬਲ ਨਾ ਹੋਵੇ ਜੀ ਤੇ ਸਾਧ ਸੰਗਤ ਜੀ, ਕੋਈ ਵੀ ਸਾਡੀ ਸਰੀਰਕ ਕਿਰਿਆ ਜਿਹੜੀ ਆ ਉਹ ਅਸੀਂ ਕਰ ਨਹੀਂ ਸਕਦੇ। ਭਾਵੇਂ ਇਸ਼ਨਾਨ ਦੀ ਹੈ, ਬਲ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਡੇ ਅੰਦਰ, ਤਾਂ ਹੀ ਗੁਰਮੁਖੋ ਅੰਮ੍ਰਿਤ ਵੇਲੇ ਜਾਗਦੇ ਆ। ਬਲ ਹੈ ਵਾਹਿਗੁਰੂ ਜੀ ਦਾ ਤਾਂ ਹੀ ਇਸ਼ਨਾਨ ਕਰਦੇ ਹਾਂ, ਬਲ ਹੈ ਵਾਹਿਗੁਰੂ ਜੀ ਦਾ ਤਾਂ ਹੀ ਰਸਨਾ ਦੇ ਨਾਲ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸਵਈਏ ਚੁਪਈ ਸਾਹਿਬ, ਆਨੰਦ ਸਾਹਿਬ, ਸ੍ਰੀ ਸੁਖਮਣੀ ਸਾਹਿਬ, ਸਹਿਜ ਪਾਠ ਕਰਦੇ ਆ ਬਲ ਕਰਕੇ। ਬਲ ਨਾ ਹੋਵੇ ਤੇ ਸਾਧ ਸੰਗਤ ਜੀ ਨਾ ਕੋਈ ਬੋਲ ਸਕਦਾ, ਨਾ ਕੋਈ ਸੁਣ ਸਕਦਾ। ਤਾਣ ਬਲ ਤਾਕਤ ਚਾਹੀਦੀ ਨਾ ਜੀ ਬੋਲਣ ਵਾਸਤੇ ਵੀ। ਜ਼ਬਾਨ ਵਿੱਚ ਬਲ ਨਾ ਹੋਵੇ, ਜ਼ਬਾਨ ਬੋਲ ਨਹੀਂ ਸਕਦੀ। ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਾ ਹੋਵੇ, ਕੰਨ ਸੁਣ ਨਹੀਂ ਸਕਦੇ। ਤੇ ਇਹ ਸਾਧ ਸੰਗਤ ਜੀ ਬਲ ਦਿੱਤਾ ਕਿਹਦਾ? ਬਲ ਦਿੱਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ। ਗੱਜ ਕੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਤੇ ਸਾਡੇ ਵਰਗੇ ਐਵੇਂ ਮਾਣ ਕਰੀ ਜਾਂਦੇ ਵੀ ਮੈਂ ਅੰਮ੍ਰਿਤ ਵੇਲੇ ਜਾਗਿਆ, ਮੈਂ ਇਸ਼ਨਾਨ ਕੀਤਾ, ਮੈਂ ਪਾਠ ਕੀਤਾ। ਸਾਡੇ ਨਾਲੋਂ ਤੇ ਕੂੰਜਾਂ ਚੰਗੀਆਂ, ਸਾਨੂੰ ਕੇਵਲ ਤੇ ਕੇਵਲ ਤੁਰਨਾ ਆਉਂਦਾ ਤੇ ਤੁਰਨ ਦਾ ਹੀ ਮਾਣ ਕਰੀ ਜਾਂਦੇ ਹਾਂ। ਜੇ ਸਾਨੂੰ ਉੱਡਣਾ ਆਉਂਦਾ ਹੁੰਦਾ ਕੂੰਜਾਂ ਵਾਂਗੂ, ਅਸੀਂ ਤੇ ਸਾਧ ਸੰਗਤ ਜੀ ਜਿਹੜੀਆਂ ਬਾਕੀ ਜੂਨੀਆਂ ਨੇ ਜੀਣ ਤੇ ਹੁਣ ਵੀ ਨਹੀਂ ਆਪਾਂ ਦਿੰਦੇ ਉਹਨਾਂ ਨੂੰ। ਪਰ ਜੇ ਕੂੰਜਾਂ ਵਾਂਗੂ ਸਾਨੂੰ ਵੀ ਉੱਡਣਾ ਆਉਂਦਾ ਹੁੰਦਾ ਨਾ ਜੀ, ਤੇ ਫਿਰ ਸਾਧ ਸੰਗਤ ਜੀ ਇੰਨੇ ਮਾਣ ਦੇ, ਇੰਨੇ ਹੰਕਾਰ ਦੇ ਭਰੇ ਹੋਣਾ ਸੀ, ਅਸੀਂ ਕਹਿਣਾ ਸੀ ਸਾਡੇ ਵਰਗਾ ਕੋਈ ਹੈ ਹੀ ਨਹੀਂ। ਵੇਖੋ ਜੋ ਵੀ ਸਾਡੇ ਵਿੱਚ ਬਲ ਹੈ ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ। ਇਸ ਕਰਕੇ ਕਿਹਾ ਕਰੋ, ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਤਰਸ ਕੀਤਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ। ਮਹਾਰਾਜ ਆਪ ਜੀ ਨੇ ਮਿਹਰ ਕੀਤੀ ਕਲਗੀਧਰ ਸਵਾਮੀ ਜੀ, ਤੁਹਾਡੀ ਮਿਹਰ ਦੇ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਆਪ ਜੀ ਨੇ ਕਰਾਇਆ, ਨਿਤਨੇਮ ਕਰਾਇਆ, ਬਾਣੀ ਪੜ੍ਹਾਈ, ਨਾਮ ਜਪਾਇਆ, ਆਪਣੇ ਪਾਵਨ ਪਵਿੱਤਰ ਅਸਥਾਨ ਦੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਬਖਸ਼ੇ। ਗਰੀਬ ਨਵਾਜ ਆਪ ਜੀ ਦਾ ਰੋਮ ਰੋਮ ਸਵਾਸ ਸਵਾਸ ਕਰਕੇ ਸ਼ੁਕਰ ਹੈ, ਰੋਮ ਰੋਮ ਸਵਾਸ ਸਵਾਸ ਕਰਕੇ ਸ਼ੁਕਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੂੰਜ ਕਹਿੰਦੀ ਗਰੀਬ ਨਵਾਜ, ਜਦੋਂ ਮੈਂ ਉੱਡਦੀ ਉੱਡਦੀ ਆਕਾਸ਼ ਗੰਗਾ ਵਿੱਚ ਚਲੀ ਜਾਂਦੀ ਹਾਂ, ਊਡਾ ਊਡ ਚੜਾ ਅਸਮਾਨ ਸਾਹਿਬ ਸਮਰੱਥ, ਹੇ ਸਮਰੱਥ ਸੱਚੇ ਪਾਤਸ਼ਾਹ ਜੀਓ, ਤੇਰਾ ਤਾਣ ਤੁਹਾਡੇ ਤਾਣ ਕਰਕੇ, ਤੁਹਾਡੇ ਬਲ ਕਰਕੇ ਮੇਰੇ ਖੰਭਾਂ ਦੇ ਵਿੱਚ ਪਾਵਰ ਆਉਂਦੀ, ਮੈਂ ਤਾਂ ਉਡਾਰੀ ਮਾਰ ਸਕਦੀ ਹਾਂ।
1: ਜਲ ਥਲ ਡੂੰਗਰ ਦੇਖਾਂ ਤੀਰ।
0: ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਨਾ, ਮਹਾਰਾਜ ਨੇ ਪਿੱਛੇ ਕੁਐਸਚਨ ਕੀਤਾ ਸੀ, ਪ੍ਰਸ਼ਨ ਕੀਤਾ। ਮਹਾਰਾਜ ਕਹਿੰਦੇ ਕਬਹੂੰ ਸਾਹਿਬ ਦੇਖਿਆ ਭੈਣ। ਮਹਾਰਾਜ ਕਹਿੰਦੇ ਹੇ ਭੈਣੇ, ਕਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੇਖਿਆ ਤੂੰ? ਹੁਣ ਸਾਧ ਸੰਗਤ ਜੀ ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੇਖਿਆ, ਤੇ ਆਪਾਂ ਸਾਧ ਸੰਗਤ ਜੀ ਕੀ ਅੰਸਰ ਦੇਵਾਂਗੇ? ਜਿਹੜਾ ਤੇ ਹੋਏਗਾ ਭਾਵਨਾ ਵਾਲਾ, ਸ਼ਰਧਾ ਵਾਲਾ, ਬਾਣੀ ਪੜ੍ਹਨ ਵਾਲਾ, ਉਹ ਕਹੇਗਾ ਹਾਂ ਮੈਂ ਵੇਖਿਆ। ਕਿੱਥੇ ਵੇਖਿਆ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸ ਤਾਰੇ। ਹੁਣ ਭਾਵਨਾ ਵਾਲਾ ਕਹੇਗਾ ਹਾਂ ਮੈਂ ਰੱਬ ਵੇਖਿਆ, ਭਾਵਨਾ ਵਾਲਾ ਕਹੇਗਾ ਮੈਂ ਰੱਬ ਹਰ ਰੱਬ ਰੱਬ ਦੇ ਦਰਸ਼ਨ ਹਰ ਰੋਜ਼ ਕਰਦਾ। ਕਿੱਥੇ ਕਰਦਾ? ਜਦੋਂ ਮੈਂ ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਜਾਂਦਾ, ਜਦੋਂ ਮੈਂ ਆਪਣੇ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨਾਂ ਤੇ ਜਾਂਦਾ, ਜਦੋਂ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਜਾਂਦਾ, ਜਿਹਦੇ ਬਾਰੇ ਮਹਾਰਾਜ ਕਹਿੰਦੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਤਹੋ ਪੁਰਖ ਵਿਧਾਤੇ ਤਹਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾ ਨਾਨਕ ਕਸਮਲ ਜਾਹੇ ਨਾਇਆ ਰਾਮ ਦਾਸ ਸਰ। ਜਦੋਂ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣਾ, ਦਿਓੜੀ ਵਿੱਚ ਨਮਸਕਾਰ ਕਰਕੇ 84 ਪੌੜੀਆਂ ਵਾਲਾ ਪੁਲ ਪਾਰ ਕਰਕੇ, ਜਦੋਂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਾ ਕਰਕੇ ਸਜਦਾ ਕਰਦਾ, ਸਾਹਮਣੇ ਤਖਤ ਉੱਤੇ ਸੁਭਾਏ ਮਾਨ, ਦਸਾਂ ਹੀ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹਾਜ਼ਰ ਨਾਜ਼ਰ ਸਰੂਪ ਹਨ, ਤੇ ਮੈਂ ਮਹਾਰਾਜ ਜੀ ਦੇ ਰੋਜ਼ ਹੀ ਦਰਸ਼ਨ ਦੀਦਾਰ ਕਰਦਾ, ਆਪਣੇ ਨਗਰ ਵਿੱਚ ਕਰਦਾ, ਗੁਰੂ ਘਰ ਜਾ ਕੇ ਪਾਵਨ ਪਵਿੱਤਰ ਸਥਾਨ ਮਹਾਰਾਜ ਦੇ ਇਤਿਹਾਸਕ ਸਥਾਨਾਂ ਦੇ ਉੱਤੇ ਮੈਨੂੰ ਗੁਰੂ ਸਾਹਿਬ ਜੀ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ। ਹੁਣ ਜਿਵੇਂ ਆਪਾਂ ਲੰਮੀਆਂ ਵਾਟਾਂ ਤੈਅ ਕਰਕੇ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਖੁਸ਼ੀਆਂ ਲੈਣ ਦੇ ਵਾਸਤੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖਤ ਤੇ ਆਏ ਆ, ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹਾਜ਼ਰੀਆਂ ਭਰੇ ਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਮਹਾਰਾਜ ਜੀ ਦੇ ਤਖਤ ਦੇ ਦਰਸ਼ਨ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ, ਜਿਨ੍ਹਾਂ ਨੂੰ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਚਨ ਕੀਤਾ। ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸੈਫ ਸਰੋਹੀ ਸਹਿ ਥੇ ਯਹ ਹਮਾਰਾ ਪੀਰ। ਸਾਧ ਸੰਗਤ ਜੀ ਦਰਸ਼ਨ ਕਰਦੇ ਆ ਨਾ ਜੀ, ਇਹ ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਨੇ। ਮੈਂ ਬੇਨਤੀ ਕੀਤੀ ਭਾਵਨਾ ਵਾਲੇ ਸ਼ਰਧਾ ਵਾਲੇ ਬਚਨ ਕਹਿਣਗੇ ਵੀ ਹਾਂ ਅਸੀਂ ਦਰਸ਼ਨ ਕੀਤੇ ਨੇ, ਪਰ ਨਾਸਤਕਾਂ ਨੂੰ ਪੁੱਛੀਏ ਜੀ, ਤੇ ਸਾਧ ਸੰਗਤ ਜੀ ਨਾ ਤੇ ਨਾਸਤਕਾਂ ਨੂੰ ਆਪਣੇ ਅੰਦਰ ਬੈਠਾ ਰੱਬ ਦਿਸਦਾ, ਤੇ ਮੈਨੂੰ ਮਾਫ ਕਰ ਦਿਓ ਸਾਧ ਸੰਗਤ ਜੀ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਵੀ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਰੂਪ ਨਜ਼ਰ ਨਹੀਂ ਆਉਂਦਾ। ਤੇ ਸਾਧ ਸੰਗਤ ਕੂੰਜ ਦੇ ਕੋਲੋਂ ਮਹਾਰਾਜ ਜੀ ਨੇ ਪੁੱਛਿਆ ਕਬਹੂੰ ਸਾਹਿਬ ਦੇਖਿਆ ਭੈਣ, ਤੇ ਕੂੰਜ ਕੀ ਕਹਿੰਦੀ ਹੈ? ਮਹਾਰਾਜ ਊਡਾਂ ਊਡ ਚੜਾਂ ਅਸਮਾਨ, ਸਾਹਿਬ ਸਮਰੱਥ ਤੇਰੇ ਤਾਣ, ਜਲ ਥਲ ਡੂਗਰ ਦੇਖਾਂ ਤੀਰ। ਸਾਧ ਸੰਗਤ ਜੀ ਕੂੰਜ ਕਹਿੰਦੀ ਮਹਾਰਾਜ ਤੁਹਾਡੇ ਤਾਣ ਨਾਲ, ਤੁਹਾਡੇ ਬਲ ਦੇ ਨਾਲ, ਗਰੀਬ ਨਵਾਜ ਮੈਂ ਜਲ ਦੇ ਵਿੱਚ ਵੀ, ਥਲ ਦੇ ਵਿੱਚ ਧਰਤੀ ਉੱਤੇ ਵੀ, ਡੂਗਰ ਪਰਬਤਾਂ ਵਿੱਚ ਵੀ, ਤੀਰ ਕਹਿੰਦੇ ਨਦੀ ਦੇ ਕੰਢੇ ਨੂੰ, ਨਦੀ ਦੇ ਕੰਢੇ ਨੂੰ ਭਾਵ ਨਦੀ ਦੇ ਵਿੱਚ ਕੀ ਆ ਜੀ? ਜਲ। ਹੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਜਿੱਥੇ ਵੀ ਵੇਖਿਆ ਹੈ ਕੇਵਲ ਤੇ ਕੇਵਲ ਮੈਨੂੰ ਆਪ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੀ ਨਜ਼ਰ ਆਇਆ ਹੈ। ਸਾਧ ਸੰਗਤ ਜੀ ਹੁਣ ਜਿਵੇਂ ਕੂੰਜ ਕਹਿ ਰਹੀ ਹੈ ਨਾ, ਜਲ ਥਲ ਡੂਗਰ ਦੇਖਾਂ ਤੀਰ, ਮੇਰੇ ਕਲਗੀਧਰ ਪਿਤਾ ਜੀ ਮਹਾਰਾਜ ਸ਼੍ਰੀ ਪੌਂਟਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸੁਭਾਏ ਮਾਨ ਹਨ। महाराज ने अपने जीवन काल के 4.5 साल साध संगत जी श्री पौंटा साहब जी की पावन पवित्र धरती ते बतीत किए। जेड़ी साड़ी अमृत वेले की नितनेम की बाणी है श्री जाप साहब, वो बाणी महाराज सचे पातशाह ने श्री पौंटा साहब जी की पावन पवित्र धरती उत्ते उचारणी की। जदों श्री जाप साहब जी की बाणी संपूर्ण हो गई, उस तो बाद महाराज सचे पातशाह श्री अकाल उस्तत साहब जी की बाणी उचारण की है। साध संगत जी, इस पावन पवित्र तख्त की मर्यादा बा कमाल है। जिथे साध संगत जी इथे श्री सुखमणी साहब जी दे जाप हुंदे ने, उथे साध संगत जी हर रोज श्री अकाल उस्तत साहब जी दे पाठ भी रोजाना हुंदे ने। श्री अकाल उस्तत साहब जी बाणी महाराज जदों साध संगत जी उचार रहे ने, ते महाराज दी रसना महाराज उचार रहे ने, ते शहीद भाई मनी सिंह जी साध संगत जी जिन्हां ने अपने बंद बंद कटाने किए हैं, वो शहीद भाई मनी सिंह जी बाणी लिख रहे ने। महाराज के नेत्र बंद ने, समाधि लगी हुई है, ते महाराज अकाल पुरख वाहिगुरु जी की उस्तत कर रहे ने, ते रसना तो पता की कह रहे ने, जले हरे थले हरे, हे वाहिगुरु जी तू जल विच भी है, हरी भाव अकाल पुरख वाहिगुरु, जले हरी थले हरी, बचन करद्या करद्या अकाल पुरख वाहिगुरु जी की उस्तत करद्या करद्या महाराज ध्यान विच मगन ने, गुरमुखो समाधि लगी महाराज दी, जमुना का कंडा श्री पौंटा साहब की पावन पवित्र धरती, कलगीधर पिता जी की पावन पवित्र रसना दे बोल भाई मनी सिंह जी लिख रहे ने। बचन होया, जलस तू ही, थलस तू ही, नदस तू ही, ब्रिशस तू ही, पतस तू ही, पजस तू अंग, रटस तू अंग, ठटस तू अंग, जमी तू ही, जमा तू ही, साध संगत जी एहो जी जमी तू ही, जमा तू ही, एदा दी महाराज सचे पातशाह दी समाधि लगी। इतिहास के पन्ने दसते ने, कहते महाराज ने 16,000 बार अपनी रसना तो बचन कहे, तू ही तू ही, तू ही तू ही, तू ही तू ही, तू ही तू ही, तू ही तू ही, तू ही तू ही, साध संगत जी तू ही दे जदों 16,000 बार महाराज रसना तो बचन कहे, भाई मनी सिंह जी लिखी गए, महाराज की समाधि खोली। महाराज पुछते ने, कहते भाई साहब जी किन्नी बार तू ही दर उचारण साड़ी रसना तो है। सिंह साहब भाई मनी सिंह जी कहन लगे, महाराज हजूर दी पावन पवित्र रसना तो 16,000 बार तू ही दा उचारण होया। ते महाराज 16 अंग जेड़े ने श्री दसम बाणी दे तू ही नाल उचारे गए। गरीब नवाज सचे पातशाह बचन किया, महाराज कहते भाई साहब जी 16 बार रख लो, बाकी गुप्त कर दिए, क्योंकि कलयुग के समय विच जेड़ा भी माई भाई शरदा भावना दे नाल श्री अकाल उस्तत साहब जी की अमृतमई बाणी का जाप करेगा करेगा, जदों अपनी रसना नाल 16 वार तू ही तू ही तू ही तू ही तू ही तू ही तू ही तू ही तू ही तू ही तू ही तू ही तू ही तू ही तू ही तू ही दी धुनी उचारण करेगा करेगा। कलगीधर पिता जी कहन लगे उन्हों।

ਰੁਖ ਵਾਹਿਗੁਰੂ ਜੀ ਦੇ ਧਿਆਨ ਵਿੱਚ ਮਗਨ ਹੋ ਕੇ ਆਪਣੀ ਰਸਨਾ ਨਾਲ ਕਿਹਾ ਕਰੇਗਾ ਤੂੰ ਹੀ ਤੂੰ ਹੀ। ਸਾਧ ਸੰਗਤ, ਮੇਰੇ ਕਹਿਣ ਤੋਂ ਭਾਵ ਇੱਥੇ ਕੂੰਜ ਮਹਾਰਾਜ ਨੂੰ ਕਹਿੰਦੀ ਗਰੀਬ ਨਵਾਜ, ਜਲ ਥਲ ਡੂਗਰ ਦੇਖਾਂ ਤੀਰ। ਮਹਾਰਾਜ ਮੈਂ ਜਲ ਵਿੱਚ, ਥਲ ਧਰਤੀ ਵਿੱਚ, ਡੂਗਰ ਪਹਾੜਾਂ ਵਿੱਚ, ਤੀਰ ਨਦੀ ਦੇ ਵਿੱਚ, ਜਿੰਨਾ ਜਲ ਹੈ ਨਦੀ ਦੇ ਕੰਢਿਆਂ ਉੱਤੇ ਜਿੱਥੇ ਵੀ ਮੈਂ ਵੇਖਦੀ ਹਾਂ, ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ

ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੀ ਨਜ਼ਰ ਆਇਆ। ਤੁਧ ਬਿਨ ਦੂਜਾ ਨਾ ਹੀ ਕੋਈ। ਮਹਾਰਾਜ ਮੈਨੂੰ ਤੇ ਕੋਈ ਦੂਜਾ ਨਜ਼ਰ ਹੀ ਨਹੀਂ ਆਇਆ। ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਹੀ ਕਰਤਾਰ ਹੈ ਸਾਡੇ ਸਾਰਿਆਂ ਦੀ। ਤਾਰ ਭਾਵ ਡੋਰੀ ਜਿਹੜੀ ਆ ਉਹ ਤੁਹਾਡੇ ਹੱਥ ਹੈ।

0: ਮਹਾਰਾਜ ਜਿੱਥੇ ਵੇਖਿਆ ਤੁਸੀਂ ਨਜ਼ਰ ਆਏ। ਮਹਾਰਾਜ ਕਹਿੰਦੇ ਹੇ ਗੁੰਜੇ ਜੇ ਤੈਨੂੰ ਸਾਰੇ ਪਾਸੇ ਜਲ ਵਿੱਚ ਧਰਤੀ ਉੱਤੇ ਪਾਣੀ ਵਿੱਚ ਪਹਾੜਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨਜ਼ਰ ਆਏ ਨੇ ਤੇ ਫਿਰ ਤੂੰ ਇੱਕ ਜਗ੍ਹਾ ਦੇ ਉੱਤੇ ਟਿਕ ਕੇ ਕਿਉਂ ਨਹੀਂ ਬਹਿੰਦੀ। ਗੂੰਜ ਨੂੰ ਮਹਾਰਾਜ ਕਹਿੰਦੇ ਸਾਧ ਸੰਗਤ ਜੀ ਇਹੀ ਹਾਲਾਤ ਸਾਡੇ ਨੇ ਹੁਣ ਹੈ ਤੇ ਸਾਡੇ ਅੰਦਰ ਵੀ ਗੂੰਜ ਵਿੱਚ ਵੀ ਹੈ ਕੀੜੀ ਵਿੱਚ ਵੀ ਆ ਹਾਥੀ ਵਿੱਚ ਵੀ ਆ ਮੱਝ ਵਿੱਚ ਵੀ ਆ ਗਾਂ ਵਿੱਚ ਵੀ ਆ ਘੋੜੇ ਵਿੱਚ ਵੀ ਆ ਕਿਹੜਾ ਇਹੋ ਜਿਹਾ ਜੀਵ ਹੈ ਜਿਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨਹੀਂ ਹਨ। ਤੇ ਮਹਾਰਾਜ ਪੁੱਛਦੇ ਕੂੰਜ ਨੂੰ ਮਹਾਰਾਜ ਕਹਿੰਦੇ ਜੇ ਤੂੰ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਿਆਪਕ ਵੇਖ ਲਿਆ ਤੇ ਫਿਰ ਤੂੰ ਟਿਕ ਕੇ ਕਿਉਂ ਨਹੀਂ ਬਹਿੰਦੀ। ਤੇ ਕੂੰਜ ਸਾਧ ਸੰਗਤ ਜੀ ਬੜਾ ਅੱਗੋਂ ਕੀ ਜਵਾਬ ਦਿੰਦੀ ਹੈ। ਕੂੰਜ ਕਹਿੰਦੀ ਹੈ ਜਿਨ ਤਨ ਸਾਜ ਦੀਏ ਨਾਲ ਖੰਭ। ਕਹਿਣ ਲੱਗੀ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੇ ਤਨ ਨੂੰ ਸਾਜਣਾ ਕੀਤਾ ਨਾ ਬਣਾਉਣਾ ਕੀਤਾ ਉਹਨੇ ਮੈਨੂੰ ਦੋ ਖੰਭ ਲਾਏ ਨੇ ਦੋ ਖੰਭ ਲਾਏ ਨੇ ਦੋ ਖੰਭ ਕਿਹੜੇ ਨੇ ਜਿਨ ਤਾਂ ਜਿਨ ਤਨ ਸਾਜ ਦੀਏ ਨਾਲ ਖੰਭ। ਸਾਧ ਸੰਗਤ ਜੀ ਪਹਿਲਾ ਖੰਭ ਹੈ ਸਰੀਰ। ਸਰੀਰ ਦੇ ਵਿੱਚ ਪ੍ਰਾਣ ਹਨ ਪਹਿਲੇ ਖੰਭ ਨੇ ਪ੍ਰਾਣ। ਦੂਜੇ ਖੰਭ ਨੇ ਸਾਧ ਸੰਗਤ ਜੀ ਇੰਦਰੀਆਂ। ਇੰਦਰੀਆਂ ਵੀ ਨੇ ਨਾ ਜੀ ਅੱਖਾਂ ਨੇ ਕੰਨ ਨੇ ਜੀਭ ਹੈ ਨਾਸਕਾ ਹੈ। ਜਿਨ ਤਨ ਸਾਜ ਦੀਏ ਨਾਲ ਖੰਭ। ਕਹਿਣ ਲੱਗੀ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਸਿਰਜਣਾ ਕੀਤਾ ਹੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਉਹਨੇ ਮੈਨੂੰ ਨਾਲ ਦੋ ਖੰਭ ਦੇ ਦਿੱਤੇ ਇੱਕ ਪ੍ਰਾਣ ਦੂਜਾ ਗਿਆਨ ਇੰਦਰ ਕਰਮ ਇੰਦਰ। ਹੁਣ ਪ੍ਰਾਣ ਨਾ ਹੋਣ ਜੇ ਸਰੀਰ ਵਿੱਚ ਪ੍ਰਾਣ ਨਾ ਹੋਣ ਤੇ ਸਾਧ ਸੰਗਤ ਜੀ ਇੰਦਰੀਆਂ ਕੁਝ ਵੀ ਨਹੀਂ ਕਰ ਸਕਦੀਆਂ। ਪ੍ਰਾਣ ਨਹੀਂ ਅੱਖਾਂ ਵੇਖ ਨਹੀਂ ਸਕਦੀਆਂ ਜ਼ਬਾਨ ਬੋਲ ਨਹੀਂ ਸਕਦੀ ਕੰਨ ਸੁਣ ਨਹੀਂ ਸਕਦੇ ਨੱਕ ਸੁੰਘ ਨਹੀਂ ਸਕਦੀ ਹੱਥ ਪੈਰ ਸਾਧ ਸੰਗਤ ਜੀ ਕੋਈ ਮੂਵਮੈਂਟ ਨਹੀਂ ਕਰ ਸਕਦੇ। ਪ੍ਰਾਣ ਨੇ ਤੇ ਸਾਧ ਸੰਗਤ ਜੀ ਕਰਮ ਇੰਦਰੀਆਂ ਦਾ ਗਿਆਨ ਇੰਦਰੀਆਂ ਦਾ ਵਜੂਦ ਹੈ। ਪ੍ਰਾਣ ਨਹੀਂ ਤੇ ਗੁਰਮੁਖੋ ਫਿਰ ਕਰਮ ਇੰਦਰੀਆਂ ਗਿਆਨ ਇੰਦਰੀਆਂ ਕੁਝ ਨਹੀਂ ਕਰ ਸਕਦੀਆਂ। ਕੂੰਜ ਕਹਿੰਦੀ ਸੱਚੇ ਪਾਤਸ਼ਾਹ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰਾ ਤਨ ਸਾਜਣਾ ਕੀਤਾ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੀ ਜਿਨ ਤਨ ਸਾਜ ਦੀਏ ਨਾਲ ਖੰਭ। ਉਹਨੇ ਦੋ ਖੰਭ ਦੇ ਦਿੱਤੇ ਇੱਕ ਪ੍ਰਾਣ ਦੂਜੇ ਗਿਆਨ ਇੰਦਰੇ ਕਰਮ ਇੰਦਰੇ। ਹਾਂ ਉਦਾਂ ਤੇ ਮਹਾਰਾਜ ਮੈਂ ਭਾਵੇਂ ਬੇਸ਼ੱਕ ਟਿਕ ਕੇ ਬਹਿ ਜਾਂਦੀ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਸਾਰੇ ਪਾਸੇ ਹੁੰਦੇ ਜਲ ਵਿੱਚ ਥਲ ਵਿੱਚ ਪਹਾੜਾਂ ਵਿੱਚ ਦਰਿਆਵਾਂ ਦੇ ਕੰਢਿਆਂ ਵਿੱਚ ਸਭ ਪਾਸੇ ਵਾਹਿਗੁਰੂ ਜੀ ਵਿਆਪਕ ਨਜ਼ਰ ਆ ਰਹੇ ਪਰ ਜਿਹਨੇ ਮੇਰਾ ਤਨ ਸਾਜਣਾ ਕੀਤਾ ਉਹਨੇ ਤਨ ਸਾਜ ਕੇ ਵਿੱਚ ਪ੍ਰਾਣ ਪਾ ਦਿੱਤੇ ਨੇ ਕਰਮ ਇੰਦਰੇ ਪਾ ਦਿੱਤੇ ਨੇ ਤੇ ਨਾਲ ਹੀ ਜਿਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨਾ ਉਹਨੇ ਤ੍ਰਿਸ਼ਨਾ ਵੀ ਪਾ ਦਿੱਤੀ ਹੈ। ਉਹ ਜਿਹੜੀ ਅੱਤ ਤ੍ਰਿਸ਼ਨਾ ਉੱਡਣੇ ਕੀ ਡੰਜ ਉਹ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਅੰਦਰ ਹਰ ਸਮੇਂ ਮੇਰੇ ਖਲਬਲੀ ਮਚਾ ਕੇ ਰੱਖਦੀ ਜਲਣ ਲਾ ਕੇ ਰੱਖਦੀ ਹੈ। ਸਾਧ ਸੰਗਤ ਜੀ ਇਕੱਲੀ ਜੀਵ ਇਹ ਇਕੱਲੀ ਕੂੰਜ ਦਾ ਹੀ ਨਹੀਂ ਇਹ ਸਾਡੇ ਸਾਰਿਆਂ ਦਾ ਹੀ ਹਾਲ ਹੈ। ਬੰਦਾ ਮਨ ਦੇ ਵਿੱਚ ਸੋਚਦਾ ਜਿਹੜਾ ਗਰੀਬ ਹੈ ਨਾ ਜੀ ਸਾਈਕਲ ਵਾਲਾ ਉਹ ਸੋਚਦਾ ਵੀ ਮੈਨੂੰ ਵਾਹਿਗੁਰੂ ਜੀ ਮੋਟਰਸਾਈਕਲ ਦੇ ਦੇਣ ਨਾ ਤੇ ਆਨੰਦ ਆ ਜਾਏ। ਸਮਾਂ ਪਾ ਕਰਕੇ ਜਦੋਂ ਵਾਹਿਗੁਰੂ ਜੀ ਉਹਨੂੰ ਮੋਟਰਸਾਈਕਲ ਦੇ ਦਿੰਦੇ ਨੇ, ਸਾਲ ਦੋ ਸਾਲ ਮੋਟਰਸਾਈਕਲ ਚਲਾ ਕੇ ਕਹਿੰਦਾ ਵੀ ਜੇ ਹੁਣ ਵਾਹਿਗੁਰੂ ਜੀ ਮੈਨੂੰ ਗੱਡੀ ਦੇ ਦੇਣ ਤੇ ਆਨੰਦ ਆ ਜਾਏ। ਸਮਾਂ ਪਾ ਕਰਕੇ ਉਸੇ ਬੰਦੇ ਨੂੰ ਸਾਧ ਸੰਗਤ ਜੀ ਜਦੋਂ ਗੱਡੀ ਦੀ ਦਾਤ ਮਿਲ ਜਾਂਦੀ ਹੈ, ਦੋ ਤਿੰਨ ਸਾਲ ਪੰਜ ਸਾਲ ਚਲਾ ਕੇ ਗੱਡੀ, ਤੇ ਫਿਰ ਸਾਧ ਸੰਗਤ ਜੀ ਅੰਦਰੋਂ ਤ੍ਰਿਸ਼ਨਾ ਬੰਦੇ ਦਾ ਹਿਰਦਾ ਸਾੜਨ ਲੱਗ ਜਾਂਦੀ, ਤੇ ਤ੍ਰਿਸ਼ਨਾ ਦੇ ਵਿੱਚ ਸੜਿਆ ਹੋਇਆ ਬੰਦਾ ਸੋਚਦਾ ਵੀ ਹੁਣ ਇਹ ਗੱਡੀ ਪੁਰਾਣੀ ਹੋ ਗਈ, ਜੇ ਹੁਣ ਵਾਹਿਗੁਰੂ ਜੀ ਜੇ ਮਹਾਰਾਜ ਸੱਚੇ ਪਾਤਸ਼ਾਹ ਵੱਡੀ ਗੱਡੀ ਦੇ ਦੇਣ ਫਿਰ ਆਨੰਦ ਆ ਜਾਵੇ। ਕਈਆਂ ਕੋਲ ਸਾਧ ਸੰਗਤ ਜੀ ਵੇਖੋ, ਸਾਡੇ ਬਜ਼ੁਰਗ ਕੱਚੇ ਕੋਠਿਆਂ ਵਿੱਚ ਰਿਹਾ ਕਰਦੇ ਸਨ, ਮਿੱਟੀ ਦੇ ਕੱਚੇ ਕੋਠੇ। ਸਾਵਣ ਦਾ ਮਹੀਨਾ ਚੱਲਦਾ ਤੇ ਗੁਰਮੁਖੋ ਬਜ਼ੁਰਗ ਮਾਈਆਂ ਜਿਹੜੀਆਂ ਲਿਪਦੀਆਂ ਰਹੀਆਂ ਨੇ, ਜਿਹੜੇ ਬਜ਼ੁਰਗ ਕੱਚੇ ਕੋਠੇ ਲਿਪਦੇ ਰਹੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ। ਜਦੋਂ ਹਰ ਸਾਲ ਸਾਵਣ ਭਾਦੋ ਦੇ ਮਹੀਨੇ ਵਿੱਚ ਕੱਚੇ ਕੋਠੇ ਲਿਪਣੇ ਪੈਂਦੇ ਸੀ, ਉਸ ਵੇਲੇ ਹਰੇਕ ਮਾਈ ਭਾਈ ਅਰਦਾਸ ਕਰਦਾ ਸੀ ਸੱਚੇ ਪਾਤਸ਼ਾਹ ਸਾਡੇ ਪੱਕੇ ਘਰ ਬਣ ਜਾਣ, ਸਭ ਕਰਦੇ ਸੀ। ਸਮਾਂ ਪਾ ਕਰਕੇ ਵਾਹਿਗੁਰੂ ਜੀ ਨੇ ਅਰਦਾਸਾਂ ਬੇਨਤੀਆਂ ਸੁਣੀਆਂ, ਜਦੋਂ ਪੱਕੇ ਘਰ ਬਣ ਗਏ ਤੇ ਪੱਕੇ ਘਰਾਂ ਤੋਂ ਬਾਅਦ ਪੰਜ ਸਾਲ ਦਸ ਸਾਲ ਬਾਅਦ ਅਰਦਾਸ ਸ਼ੁਰੂ ਹੋ ਗਈ ਕਿ ਮਹਾਰਾਜ ਹੁਣ ਇੱਕ ਮੰਜ਼ਿਲ ਬਣੀ ਆ, ਹੁਣ ਦੋ ਮੰਜ਼ਿਲ ਬਣ ਜੇ। ਸਾਧ ਸੰਗਤ ਦੀ ਦੋ ਮੰਜ਼ਿਲਾਂ ਬਣਾਈਆਂ ਨੂੰ ਸਾਲ ਦੋ ਸਾਲ ਦਸ ਸਾਲ ਲੰਘ ਗਏ, ਫਿਰ ਬੰਦਾ ਸੋਚਦਾ ਹੁਣ ਇਹ ਘਰ ਦਾ ਜਿਹੜਾ ਨਕਸ਼ਾ ਪੁਰਾਣਾ ਹੋ ਗਿਆ, ਹੁਣ ਨਵੇਂ ਡਿਜ਼ਾਇਨ ਦਾ ਘਰ ਬਣਾਈਏ। ਤ੍ਰਿਸ਼ਨਾ ਬੁੱਝ ਗਈ ਜੀ? ਕਦੇ ਨਹੀਂ ਬੁੱਝੀ। ਸਾਈਕਲ ਤੋਂ ਮੋਟਰਸਾਈਕਲ ਤੇ ਆ ਗਏ, ਮੋਟਰਸਾਈਕਲ ਤੋਂ ਗੱਡੀ ਤੇ ਆ ਗਏ, ਗੱਡੀ ਤੋਂ ਜਹਾਜ਼ਾਂ ਤੱਕ ਦੇ ਸਫ਼ਰ ਬੰਦੇ ਨੇ ਕਰ ਲਏ, ਪਰ ਤ੍ਰਿਸ਼ਨਾ ਨਹੀਂ ਬੁੱਝੀ। ਕੱਚੇ ਕੋਠਿਆਂ ਤੋਂ ਸਾਧ ਸੰਗਤ ਜੀ ਕੜੀਆਂ ਬਾਲਿਆਂ ਵਾਲੇ ਘਰਾਂ ਚ ਆ ਗਏ, ਘਰਾਂ ਕੜੀਆਂ ਬਾਲਿਆਂ ਵਾਲਿਆਂ ਤੋਂ ਲੈਂਟਰ ਪੈ ਗਏ, ਲੈਂਟਰਾਂ ਤੋਂ ਸਾਧ ਸੰਗਤ ਜੀ ਦੋ ਦੋ ਮੰਜ਼ਿਲ ਕੋਠੀਆਂ ਬਣ ਗਈਆਂ। ਪੁੱਛ ਲਿਓ ਕਿਸੇ ਨੂੰ ਵੀ ਤੇਰੇ ਕੋਲ ਹੁਣ ਡਬਲ ਮੰਜ਼ਿਲੀ ਕੋਠੀ ਤੇਰੀ, ਤੈਨੂੰ ਹੋਰ ਤਾਂ ਨਹੀਂ ਚਾਹੀਦੀ? ਤੇ ਸਾਧ ਸੰਗਤ ਜੀ ਉਹ ਕਹੇਗਾ ਨਹੀਂ, ਹੁਣ ਇਹਨੂੰ 10-15 ਸਾਲ ਹੋ ਗਏ ਨੇ, ਹੁਣ ਦੁਬਾਰਾ ਬਣਾਵਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਮੈਂ ਕਿਸੇ ਸਿੰਘ ਦੇ ਘਰ ਗਿਆ ਤੇ ਉਹਨਾਂ ਦੇ ਘਰ ਜਾ ਕੇ ਮੈਂ ਵੇਖਿਆ ਉਹਨਾਂ ਦੀ ਕੋਠੀ ਘੱਟੋ ਘੱਟ ਵੀ 2000 ਗਜ਼ ਦੇ ਵਿੱਚ, ਸ਼ਹਿਰ ਦੇ ਵਿੱਚ ਜੀ, ਸ਼ਹਿਰ ਦੇ ਵਿੱਚ 2000 ਗਜ਼ ਵਿੱਚ ਕੋਠੀ। ਤੇ ਗੁਰਮੁਖੋ, ਜਿੱਦਾਂ ਦੀ ਉਹਨਾਂ ਦੀ ਕੋਠੀ ਨਾ ਜੀ, ਉਦਾਂ ਦੀ ਸ਼ਹਿਰ ਦੇ ਵਿੱਚ ਰਹਿਣ ਵਾਲੇ MLA ਦਾ ਵੀ ਘਰ ਨਹੀਂ। ਜਿਹੜਾ MLA ਆਪਣੇ ਆਪ ਨੂੰ ਸ਼ਹਿਰ ਦਾ ਮਾਲਕ ਸਮਝਦਾ, ਉਦਾਂ ਦਾ ਉਹਦਾ ਵੀ ਘਰ ਨਹੀਂ। ਤੇ ਮੈਂ ਬਚਨ ਕੀਤਾ, ਮੈਂ ਕਿਹਾ ਭਾਈ ਸਾਹਿਬ ਜੀ, ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਤਰਸ ਕੀਤਾ, ਤੁਹਾਨੂੰ ਇੰਨਾ ਸੋਹਣਾ ਘਰ ਦਿੱਤਾ। ਤੇ ਉਹਦੇ ਬਚਨ ਸਨ ਅੱਗੋਂ, ਕਹਿਣ ਲੱਗਾ ਬਾਬਾ ਜੀ ਸਾਡਾ ਘਰ ਤੇ ਕੁਝ ਵੀ ਨਹੀਂ। ਕਹਿੰਦੇ ਮੇਰੇ ਮਿੱਤਰ ਨੇ ਚੰਡੀਗੜ੍ਹ ਦੇ ਵਿੱਚ ਕਹਿਣ ਲੱਗੇ ਉਹਨਾਂ ਦਾ ਘਰ ਸਾਡੇ ਨਾਲੋਂ ਵੀ ਵੱਡਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਆਖਿਆ ਵੀ ਤੁਹਾਡੀ ਇੱਛਾ ਹੈ ਜਿੱਦਾਂ ਦਾ ਤੁਹਾਡੇ ਮਿੱਤਰ ਦਾ ਘਰ ਹੈ ਉਦਾਂ ਦਾ ਬਣਾਉਣ ਦੀ? ਕਹਿੰਦੇ ਹਾਂ। ਫਿਰ ਮੈਂ ਅੱਗੇ ਕੁਝ ਨਹੀਂ ਪੁੱਛਿਆ, ਕਿਉਂਕਿ ਮੈਂ ਸਮਝ ਗਿਆ ਵੀ ਇੱਥੇ ਖੇਡ ਕੀ ਹੈ। ਖੇਡ ਹੈ ਤ੍ਰਿਸ਼ਨਾ ਦੀ, ਤ੍ਰਿਸ਼ਨਾ ਨਹੀਂ ਬੁੱਝਦੀ। ਕਿਉਂਕਿ ਮਹਾਰਾਜ ਬਾਣੀ ਵਿੱਚ ਕਹਿ ਕੇ ਗਏ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਮਹਾਰਾਜ ਕਹਿੰਦੇ ਤ੍ਰਿਸ਼ਨਾ ਕਿਸੇ ਵਿਰਲੇ ਦੀ ਬੁੱਝਦੀ, ਹਰੇਕ ਦੀ ਨਹੀਂ ਬੁੱਝਦੀ। ਤੇ ਬੁੱਝਦੀ ਕਿਹਦੀ ਆ, ਉਹਦੇ ਬਾਰੇ ਵੀ ਮਹਾਰਾਜ ਨੇ ਦੱਸਿਆ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕੋਟ ਜੋਰੇ ਲੱਖ ਕਰੋਰੇ ਪਰੇ ਪਰੇ ਹੀ ਕੋ ਲੂਜੀ ਹੈ। ਮਹਾਰਾਜ ਕਹਿੰਦੇ ਬੰਦਾ ਪਹਿਲਾਂ ਹਜ਼ਾਰ ਜੋੜਦਾ, ਫਿਰ ਲੱਖ, ਲੱਖਾਂ ਤੋਂ ਕਰੋੜ, ਕਰੋੜਾਂ ਤੋਂ ਅਰਬ, ਅਰਬਾਂ ਤੋਂ ਖਰਬ, ਖਰਬਾਂ ਤੋਂ ਸਾਧ ਸੰਗਤ ਜੀ ਗਿਣਤੀ ਮੁੱਕ ਜਾਂਦੀ, ਪਰ ਬੰਦੇ ਦੀ ਤ੍ਰਿਸ਼ਨਾ ਨਹੀਂ ਬੁੱਝਦੀ। ਤੇ ਮਹਾਰਾਜ ਕਹਿੰਦੇ ਬੁੱਝਦੀ ਕਿਹਨਾਂ ਦੀ ਹੈ? ਉਹਦੇ ਬਾਰੇ ਦੱਸਿਆ ਬੁੱਝਦੀ ਆ ਨਾ ਕਿਉਂਕਿ ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਵਿਰਲੇ ਨੇ ਜਗ ਮੈਂ ਉੱਤਮ ਕਾਢੀਆ ਵਿਰਲੇ ਕਈ ਕੇ ਬੀਜ ਤਿਨੀ ਨਾ ਨਾਸ ਹੁੰਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਭਗਤਾਂ ਦਾ ਬੀਜ ਜ਼ਰੂਰ ਰੱਖਦੇ ਨੇ ਸਾਧ ਸੰਗਤ ਜੀ ਜਿਵੇਂ 40 ਮੁਕਤਿਆਂ ਦਾ ਰੱਖਣਾ ਕੀਤਾ ਮਹਾਰਾਜ ਨੇ ਸ਼ਹੀਦਾਂ ਸਿੰਘਾਂ ਦਾ ਰੱਖਣਾ ਕੀਤਾ ਬੀਜ ਰੱਖਦੇ ਮਹਾਰਾਜ ਆਪਣੇ ਭਗਤਾਂ ਦਾ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਬੁੱਝਦੀ ਕਿਨਾਂ ਦੀ ਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਕਹਿੰਦੇ ਜਿਹੜੇ ਮਨ ਕਰਕੇ ਤਨ ਸਰੀਰ ਕਰਕੇ ਸਰੀਰ ਹੁਣ ਸਾਧ ਸੰਗਤ ਜੀ ਗੁਰਮੁਖ ਰੋਮ ਰੋਮ ਹਰ ਧਿਆਵਾ ਵਾਲੀ ਅਵਸਥਾ ਉਹਨਾਂ ਦੀ ਬੁੱਝਦੀ ਹੈ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਮਨ ਕਰਕੇ ਸਰੀਰ ਕਰਕੇ ਰਸਨਾ ਕਰਕੇ ਜਿਹੜੇ ਨਾਮ ਜਪਦੇ ਨੇ ਗੁਰਮੁਖ ਉਹਨਾਂ ਦੀ ਬੁੱਝਦੀ ਆ ਤ੍ਰਿਸ਼ਨਾ ਤੇ ਮਹਾਰਾਜ ਮੇਰੇ ਪਾਤਸ਼ਾਹ ਕੂੰਜ ਨੂੰ ਕਹਿੰਦੇ ਕੂੰਜੇ ਵੀ ਜੇ ਤੂੰ ਰੱਬ ਨੂੰ ਸਾਰੇ ਪਾਸੇ ਵੇਖਿਆ ਫਿਰ ਉੱਡਦੀ ਕਿਉਂ ਫਿਰਦੀ ਇੱਕ ਜਗ੍ਹਾ ਟੇਕੇ ਕਿਉਂ ਨਹੀਂ ਬਹਿੰਦੀ ਤੇ ਕੂੰਜ ਕਹਿੰਦੀ ਮਹਾਰਾਜ ਮੈਂ ਟੇਕ ਕੇ ਕਿਵੇਂ ਬਹਿ ਜਾਵਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਮੈਨੂੰ ਇਹ ਜਿਨ ਤਨ ਸਾਜ ਦੀਏ ਨਾਲ ਖੰਭ ਅਤ ਤ੍ਰਿਸ਼ਨਾ ਉੱਡਣੇ ਕੀ ਡਾਂਝ ਉਹਨੇ ਮੇਰੇ ਅੰਦਰ ਤ੍ਰਿਸ਼ਨਾ ਵੀ ਪਾ ਦਿੱਤੀ ਭੁੱਖ ਵੀ ਪੈਦਾ ਕੀਤੀ ਆ ਨਾ ਹਾਂਜੀ ਉਹਦੇ ਕਰਕੇ ਫਿਰ ਉੱਡਣਾ ਪੈਂਦਾ ਤੇ ਸਾਧ ਸੰਗਤ ਜੀ ਆਪਾਂ ਹੀ ਭੱਜੇ ਫਿਰਦੇ ਹਾਂ ਪਰ ਵਿਚਾਰ ਵਾਲੀ ਗੱਲ ਹੈ ਗੁਰਮੁਖੋ ਹੱਥ ਜੋੜ ਕੇ ਬੇਨਤੀ ਕਰਾਂਗਾ ਜਿਨ੍ਹਾਂ ਦੇ ਕੋਲ ਆਪਣੇ ਘਰ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਇੱਕ ਗੱਡੀ ਦੇ ਦਿੱਤੀ ਹੈ ਸਾਧ ਸੰਗਤ ਜੀ ਜ਼ਿਆਦਾ ਦੌੜਾਂ ਨਾ ਦੌੜਿਆ ਕਰਿਓ ਨਾ ਦੌੜੀਏ ਕਿਉਂਕਿ ਭਈ ਪ੍ਰਾਪਤ ਗੱਜ ਕੇ ਆਖੋ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਕਾਹਦੇ ਵਾਸਤੇ ਮਿਲੀ ਹੈ ਘਰ ਬਣਾਉਣ ਵਾਸਤੇ ਮਿਲੀ ਹੈ ਸਾਰੀ ਜ਼ਿੰਦਗੀ ਘਰ ਬਣਾਈ ਚੱਲੀਏ ਸਾਰੀ ਜ਼ਿੰਦਗੀ ਗੱਡੀਆਂ ਹੀ ਲਈ ਚੱਲੀਏ ਸਾਰੀ ਉਮਰ ਮਾਇਆ ਪਿੱਛੇ ਦੌੜੇ ਫਿਰੀਏ ਕਾਹਦੇ ਵਾਸਤੇ ਮਿਲੀ ਹੈ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਨਾਮ ਜਪਣ ਵਾਸਤੇ ਮਿਲੀ ਹੈ ਨਾਮ ਜਪਿਆ ਕਰ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਮਨੁੱਖਾ ਜਨਮ ਦਾ ਇਹ ਲਾਭ ਹੈ ਭਾਈ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਭਗਤੀ ਕਰਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੂੰਜ ਕਹਿੰਦੀ ਗਰੀਬ ਨਵਾਜ ਅਤ ਤ੍ਰਿਸ਼ਨਾ ਉੱਡਣੇ ਕੀ ਡਾਂਝ ਉਹ ਵਾਹਿਗੁਰੂ ਜੀ ਨੇ ਆਪ ਹੀ ਤ੍ਰਿਸ਼ਨਾ ਪਾਈ ਹੈ
1: ਨਦਰ ਕਰੇ ਤਾਂ ਬੰਧਾ ਧੀਰ
0: ਕੂੰਜ ਕਹਿੰਦੀ ਗਰੀਬ ਨਵਾਜ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਮਿਹਰਬਾਨ ਹੋ ਕਰਕੇ ਆਪਣੀ ਨਦਰੇ ਕਰਮ ਮੇਰੇ ਉੱਤੇ ਕਰ ਦੇਣ ਨਦਰ ਕਰੇ ਤਾਂ ਬੰਦਾ ਧੀਰ ਮਹਾਰਾਜ ਤਾਂ ਹੀ ਮੈਂ ਟਿਕ ਸਕਦੀ ਹਾਂ ਜਿਹਦੀ ਨਦਰ ਹੋਵੇ ਗੁਰਮੁਖੋ ਨਾਮ ਸਾਰੇ ਜਪਣਾ ਚਾਹੁੰਦੇ ਨੇ ਬਾਣੀ ਸਾਰੇ ਪੜ੍ਹਨਾ ਚਾਹੁੰਦੇ ਨੇ ਆਪਾਂ ਤੁਸੀਂ ਸਾਰੇ ਦਾਸ ਵੀ ਇੰਨੀ ਇੰਨੀ ਦੂਰ ਆਪਾਂ ਮੰਜ਼ਲਾਂ ਤੈਅ ਕਰਕੇ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਦੇ ਦਰਸ਼ਨ ਕਰਨ ਆਏ ਹਾਂ ਮਨ ਵਿੱਚ ਤੇ ਚਾਹ ਹੈ ਨਾ ਜੀ ਵੀ ਬਾਣੀ ਪੜ੍ਹੀਏ ਨਾਮ ਜਪੀਏ ਪਰ ਪਤਾ ਖੇਡ ਕਿਹੜੀ ਹੈ ਜੀ ਇੱਥੇ ਕੂੰਜ ਕਹਿੰਦੀ ਆ ਨਦਰ ਕਰੇ ਤਾਂ ਬੰਧਾ ਧੀਰ ਜੇ ਕਿਧਰੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਨਦਰੇ ਕਰਮ ਕਰ ਦੇਣ ਨਾ ਫਿਰ ਤਾਂ ਮੇਰਾ ਮਨ ਟਿਕ ਸਕਦਾ ਸਾਧ ਸੰਗਤ ਜੀ ਜਿੰਨਾ ਦੇਰ ਤੱਕ ਨਦਰ ਨਹੀਂ ਨਾ ਹੁੰਦੀ ਜੀ ਉਹਨਾਂ ਦੇਰ ਤੱਕ ਬੰਦੇ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ ਜੀ ਜਿਹਦੇ ਉੱਤੇ ਮਿਹਰ ਹੋ ਗਈ ਜਾਂ ਕੋ ਮਿਹਰ ਮਿਹਰ ਮਿਹਰ ਮਿਹਰਬਾਨਾ ਸੋਈ ਮਰਦ ਮਰਦ ਮਰਦਾਨਾ ਗੁਰਮੁਖੋ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਤੇ ਆਪਾਂ ਇੱਥੇ ਆ ਕੇ ਸੱਚੇ ਪਾਤਸ਼ਾਹ ਦੇ ਕੋਲ ਹੋਰ ਕੁਝ ਮੰਗੀ ਜਾਂਦੇ ਕੀ ਮੰਗਣਾ ਚਾਹੀਦਾ? ਸੱਚੇ ਪਾਤਸ਼ਾਹ ਸਾਡੇ ਉੱਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਪਾਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਿਹਦੇ ਉੱਤੇ ਮਹਾਰਾਜ ਮਿਹਰ ਭਰੀ ਦ੍ਰਿਸ਼ਟੀ ਪਾ ਦਿੰਦੇ ਨੇ, ਉਹਨੂੰ ਫਿਰ ਨਦਰੋਂ ਨਦਰ ਨਿਹਾਲ ਕਰ ਦਿੰਦੇ ਨੇ। ਜਿਹਦੇ ਉੱਤੇ ਮਿਹਰ ਹੋ ਜਾਂਦੀ ਹੈ ਨਾ ਜੀ, ਫਿਰ ਉਹਨੂੰ ਨਿਹਾਲ ਕਰ ਦਿੰਦੇ। ਇਸ ਕਰਕੇ ਨਦਰ ਮੰਗਣੀ ਚਾਹੀਦੀ ਹੈ, ਮਹਾਰਾਜ ਦੀ ਮਿਹਰ ਮੰਗਣੀ ਚਾਹੀਦੀ ਹੈ, ਤੇ ਆਪਾਂ ਹੋਰ ਕੁਝ ਹੀ ਮੰਗੀ ਜਾਂਦੇ ਹਾਂ। ਇਸ ਕਰਕੇ ਨਦਰ ਕਰੇ ਤਾਂ ਬੰਧਾ ਧੀਰ, ਮਹਾਰਾਜ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਮਿਹਰ ਦੀ ਨਦਰ ਕਰ ਦੇਣ ਤੇ ਮੇਰੇ ਮਨ ਨੂੰ ਧੀਰਜ ਆ ਜਾਵੇ, ਮੇਰੀ ਭਟਕਣਾ ਮੁੱਕ ਜਾਵੇ, ਮੇਰੀ ਤ੍ਰਿਸ਼ਨਾ ਬੁੱਝ ਜਾਵੇ। ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਵਿਖਾਉਣ, ਮੈਂ ਉਸ ਪ੍ਰਕਾਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰੇ ਪਾਸੇ ਵਿਆਪਕ ਵੇਖਣਾ ਕਰਾਂ।
1: ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ।
0: ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ, ਹੇ ਗੂੰਜੇ, ਜੇ ਤੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪਣਾ ਸੁਰਤ ਜੋੜ ਲਵੇਂ, ਧਿਆਨ ਜੋੜ ਲਵੇਂ, ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ। ਵੀ ਤੇਰਾ ਸਰੀਰ ਜਿਹੜਾ ਨਾ, ਨਾ ਇਹੋ ਤਨ ਜਾਹੇਗੇ ਨਾ ਜਾਹੇਗੇ ਖੰਭ, ਪੌਣ ਪਾਣੀ ਅਗਨੇ ਕਾ ਸੰਬੰਧ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹੜਾ ਸਰੀਰ ਹੈ ਨਾ, ਪੰਜ ਤੱਤਾਂ ਤੋਂ ਬਣਾਇਆ ਜੀ, ਸਾਡਾ ਸਾਰਿਆਂ ਦਾ, ਜਿੰਨੇ ਵੀ ਜੀਵ ਨੇ, ਹਵਾ, ਪਾਣੀ, ਅਗਨੀ, ਧਰਤੀ, ਆਕਾਸ਼। ਤੇ ਗੁਰਮੁਖੋ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਜੇ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਵੇ ਤੇ ਉਹਦੇ ਜਿਹੜੇ ਪ੍ਰਾਣ ਨੇ ਤੇ ਉਹਦੇ ਜਿਹੜੇ ਕਰਮ ਇੰਦਰੇ ਨੇ, ਉਹ ਬਾਰ ਬਾਰ ਨੂੰ ਨਹੀਂ ਭੱਜਣਗੇ। ਕਿਉਂਕਿ ਨੇਤਰਾਂ ਦੁਆਰਾ ਧਿਆਨ ਬਾਹਰ ਜਾਂਦਾ ਨਾ ਜੀ, ਕੰਨਾਂ ਦੁਆਰਾ ਕਿਸੇ ਦੀ ਚੁਗਲੀ ਸੁਣਦੇ ਆ, ਸੁਰਤ ਖਿੰਡਦੇ ਆ। ਤੇ ਮਹਾਰਾਜ ਕਹਿੰਦੇ, ਫਿਰ ਧਿਆਨ ਜਿਹੜਾ ਅਕਾਲ ਪੁਰਖ ਵਾਹਿਗੁਰੂ ਵਿੱਚ ਕੇਂਦਰਿਤ ਹੋ ਜਾਏਗਾ, ਨਾ ਇਹੋ ਤਨ ਜਾਹੇਗੇ ਨਾ ਜਾਹੇਗੇ ਖੰਭ, ਪੌਣਾ ਪਾਣੀ ਅਗਨੀ ਕਾ ਸੰਬੰਧ। ਹਾਂਜੀ,
1: ਪੌਣਾ ਪਾਣੀ ਅਗਨੀ ਕਾ ਸੰਬੰਧ,
0: ਪਵਨ ਪਾਣੀ ਅਗਨੀ ਧਰਤੀ ਆਕਾਸ਼, ਧਰਤੀ ਪੰਜ ਤੱਤਾਂ ਕਰਕੇ ਇਹ ਸਰੀਰ ਬਣਿਆ ਹੈ।
1: ਨਾਨਕ ਕਰਮ ਹੋਵਾ ਜਪਿਆ ਕਰ ਗੁਰ ਪੀਰ।
0: ਸਾਧ ਸੰਗਤ ਜੀ ਵੇਖੋ ਕਿੰਨੇ ਸੋਹਣੇ ਬਚਨ ਮਹਾਰਾਜ ਉਚਾਰਦੇ ਨੇ। ਮਹਾਰਾਜ ਕਹਿੰਦੇ, ਨਾਨਕ ਕਰਮ ਹੋਵੇ। ਕਰਮ ਦਾ ਭਾਵ ਕੀ ਹੈ ਜੀ? ਬਖਸ਼ਿਸ਼। ਜਿਨ ਕੋ ਨਦਰ ਕਰਮ, ਆਪਾਂ ਪੜ੍ਹਿਆ ਨਾ ਜੀ, ਜਿਨ ਕੋ ਨਦਰ ਕਰਮ ਤਿੰਨਕਾਰ। ਇੱਥੇ ਮਹਾਰਾਜ ਕਹਿੰਦੇ ਨਾਨਕ ਕਰਮ ਹੋਵੇ, ਕਹਿੰਦੇ ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ। ਜਪੀਐ, ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦਾ, ਸਤਨਾਮ ਸ਼੍ਰੀ
1: ਵਾਹਿਗੁਰੂ,
0: ਸਤਨਾਮ ਸ਼੍ਰੀ, ਸਤਨਾਮ ਸ਼੍ਰੀ, ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਸਾਧ ਸੰਗਤ ਜੀ, ਜਿਹਦੇ ਤੇ ਬਖਸ਼ਿਸ਼ ਹੋ ਜਾਵੇ, ਉਹ ਰਸਨਾ ਦੇ ਨਾਲ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਿਹਦੇ ਤੇ ਕਰਮ ਹੋ ਜਾਵੇ, ਮਹਾਰਾਜ ਕਹਿੰਦੇ ਉਹ ਨਾਮ ਜਪਣ ਲੱਗ ਜਾਂਦਾ। ਜਿਹੜਾ ਜਿਹੜਾ ਜਿਹਦੇ ਉੱਤੇ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ, ਉਹ ਬਾਣੀ ਪੜ੍ਹਨ ਲੱਗ ਜਾਂਦਾ। ਤੇ ਅੱਗੇ ਮਹਾਰਾਜ ਕਹਿੰਦੇ, ਜਪੀਐ ਕਰ ਗੁਰ ਪੀਰ, ਕਹਿੰਦੇ ਆਪਣੇ ਜੀਵਨ ਵਿੱਚ ਗੁਰੂ ਧਾਰਨਾ ਜ਼ਰੂਰੀ ਹੈ। ਤੇ ਸਾਧ ਸੰਗਤ ਜੀ, ਸਾਡਾ ਗੁਰੂ ਕੌਣ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਸਾਡਾ ਗੁਰੂ ਹੈ, ਸੁਰਤ ਜਿਹੜੀ ਆ ਉਹ ਸਾਡਾ ਸਾਡੀ ਚੇਲੀ ਹੈ ਸ਼ਬਦ ਦੀ। ਤੇ ਸਾਡੇ ਸਰੀਰ ਦੇ ਗੁਰੂ ਕੌਣ ਨੇ? ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਆਂ ਵਾਲੇ ਪਾਤਸ਼ਾਹ। ਤੇ ਆਪਾਂ ਜਿੰਨੇ ਵੀ ਆਏ ਹਾਂ, ਸਿੰਘ ਸਾਹਿਬ ਜੀ ਨੇ ਸੰਤ ਬਾਬਾ ਨਿਧਾਨ ਸਿੰਘ ਜੀ ਹੋਰਾਂ ਦੀ ਬਰਸੀ ਤੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੇ ਵਚਨ ਕੀਤਾ, ਖਾਲਸਾ ਜੀ ਇੰਨੀ ਦੂਰੋਂ ਮਹਾਰਾਜ ਦੇ ਦਰਸ਼ਨ ਦਦਾਰ ਕਰਨ ਵਾਸਤੇ ਆਏ ਹੋ, ਗੁਰੂ ਵਾਲੇ ਹੋ ਕੇ ਜਾਇਓ, ਖੰਡੇ ਬਾਟੇ ਦੀ ਪੋਲ ਛੱਕ ਕੇ ਜਾਇਓ। ਜਿਹੜਾ ਵੀ ਤੁਹਾਨੂੰ ਪੰਜਾਬ ਗਿਆ ਨੂੰ, ਹਰਿਆਣੇ ਗਿਆ ਨੂੰ, ਹਿਮਾਚਲ ਗਿਆ ਨੂੰ, ਯੂਪੀ ਗਿਆ ਨੂੰ, ਐਮਪੀ ਗਿਆ ਨੂੰ, ਆਪਣੇ ਘਰ ਗਿਆ ਨੂੰ ਵੇਖੇ ਤੇ ਉਹ ਵੇਖ ਕੇ ਪ੍ਰਸੰਨ ਹੋਵੇ। ਹਜ਼ੂਰ ਸਾਹਿਬ ਦੀ ਧਰਤੀ ਤੇ ਗਿਆ ਸੀ, ਬਾਜਾਂ ਵਾਲੇ ਨੇ ਬਖਸ਼ਿਸ਼ ਦੇ ਕੇ ਭੇਜਿਆ, ਖੰਡੇ ਬਾਟੇ ਦੀ ਪੋਲ, ਆਪਣਾ ਨਾਮ ਦੇ ਕੇ ਭੇਜਿਆ, ਆਪਣੀ ਧੀ ਆਪਣਾ ਪੁੱਤ ਬਣਾ ਕੇ ਭੇਜਿਆ ਹੈ। ਤੇ ਮਹਾਰਾਜ ਕਹਿੰਦੇ ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ, ਕਹਿੰਦੇ ਬਖਸ਼ਿਸ਼ ਹੁੰਦੀ ਹੈ ਤੇ ਕਹਿੰਦੇ ਨਾਮ ਜਪਿਆ ਜਾਂਦਾ ਤੇ ਕਹਿੰਦੇ ਭਾਈ ਆਪਣੇ ਜੀਵਨ ਵਿੱਚ ਗੁਰੂ ਧਾਰਨਾ ਜ਼ਰੂਰੀ ਹੈ। ਇਸ ਕਰਕੇ ਕਲਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ, ਖੰਡੇ ਬਾਟੇ ਦੀ ਪੋਲ ਜ਼ਰੂਰ ਛਕੀਏ। ਹਾਂਜੀ,
1: ਸੱਚ ਸਮਾਵਾ ਇਹੋ ਸਰੀਰ।
0: ਮਹਾਰਾਜ ਕਹਿੰਦੇ ਜਦੋਂ ਕੋਈ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ ਤੇ ਜਿੰਦਿਆਂ ਜੀ, ਮਰਨ ਤੋਂ ਬਾਅਦ ਨਹੀਂ, ਮੂਏ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣਾ ਕੋਇਲਾ। ਭਗਤਾਂ ਨੇ ਰੱਬ ਨੂੰ ਕਹਿ ਦਿੱਤਾ ਮਹਾਰਾਜ ਜੇ ਮਰਨ ਤੋਂ ਬਾਅਦ ਮੁਕਤੀ ਦਿਓਗੇ ਸਾਨੂੰ ਕੀ ਪਤਾ ਲੱਗੇਗਾ, ਦੁਨੀਆਂ ਨੂੰ ਕੀ ਪਤਾ ਲੱਗੇਗਾ। ਮੁਕਤੀ ਦੇਣੀ ਹੈ ਤੇ ਜਿੰਦੇ ਜੀ ਦਿਓ ਮਹਾਰਾਜ ਸੱਚੇ ਪਾਤਸ਼ਾਹ। ਤੇ ਮਹਾਰਾਜ ਕਹਿੰਦੇ ਭਾਈ ਸੱਚ ਸਮਾਵੈ ਇਹੋ ਸਰੀਰ। ਜਦੋਂ ਕੋਈ ਸਰੀਰ ਰਹਿੰਦਿਆਂ ਨਾਮ ਜਪਦਾ, ਬਾਣੀ ਪੜ੍ਹਦਾ, ਉਹਦੀ ਸੁਰਤ ਦੇ ਵਿੱਚ ਜਦੋਂ ਸ਼ਬਦ ਵਸ ਜਾਂਦਾ, ਉਹਦੇ ਹਿਰਦੇ ਵਿੱਚ, ਮਨ ਵਿੱਚ, ਬੁੱਧ ਵਿੱਚ, ਚਿੱਤ ਵਿੱਚ, ਅੰਤਸ਼ਕਰਨ ਵਿੱਚ ਜਦੋਂ ਮਹਾਰਾਜ ਕਹਿੰਦੇ ਸ਼ਬਦ ਘਰ ਕਰ ਲੈਂਦਾ ਤੇ ਸੱਚ ਸਮਾਵੈ ਇਹੋ ਸਰੀਰ, ਮਹਾਰਾਜ ਕਹਿੰਦੇ ਇਹ ਸਰੀਰ ਵੀ ਸਫਲ ਹੋ ਜਾਂਦਾ। ਆਖੋ ਸਤਨਾਮ ਸ਼੍ਰੀ ਭਈ ਪ੍ਰਾਪਤ ਮਾਨਖ ਦੇ ਹੁਰੀਆ, ਇਹ ਸਫਲ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸਾਡੇ ਸਾਰਿਆਂ ਤੇ ਤਰਸ ਕਰਕੇ ਕੂੰਜ ਦੁਆਰਾ ਸਾਨੂੰ ਜੀਵਾਤਮਾ ਨੂੰ ਉਪਦੇਸ਼ ਦਿੱਤਾ, ਆਪਾਂ ਸਾਰਿਆਂ ਨੇ ਸਰਵਣ ਕੀਤਾ, ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ। ਦਾਸ ਨੂੰ ਸਾਧ ਸੰਗਤ ਜੀ ਇਸ ਪਾਵਨ ਪਵਿੱਤਰ ਤਖਤ ਉੱਤੇ ਕਥਾ ਦਾ ਸੁਭਾਗ ਪ੍ਰਾਪਤ ਹੋਇਆ। ਸਿੰਘ ਸਾਹਿਬ ਸਾਧ ਸੰਗਤ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ, ਜਿਨ੍ਹਾਂ ਦੇ ਸੋਹਣੇ ਸੋਹਣੇ ਬਚਨ ਸੁਣ ਕੇ ਸਾਡੀ ਸਾਰਿਆਂ ਦੀ ਰੂਹ ਆਤਮਾ ਅੰਦਰ ਤੱਕ ਖਿੜ ਜਾਂਦੀ ਹੈ। ਜੋ ਮਹਾਰਾਜ ਦੇ ਬਚਨ ਹਨ, ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਨੂੰ ਵੇਖ ਕੇ ਜਿਹੜਾ ਜਿਹੜਾ ਚਿਹਰੇ ਉੱਤੇ ਖੇੜਾ ਆਉਂਦਾ ਨਾ ਜੀ, ਉਹ ਬਚਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਪਾਵਨ ਪਵਿੱਤਰ ਅਸਥਾਨ ਦੇ ਸਾਧ ਸੰਗਤ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਸਹਾਇਕ ਜਥੇਦਾਰ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਗੀਧਰ ਪਿਤਾ ਜੀ ਦਾ ਧੰਨਵਾਦ ਕਰਦਾ ਹੋਇਆ, ਆਪ ਸਾਰਿਆਂ ਕੋਲੋਂ ਸਾਧ ਸੰਗਤ ਜੀ ਖਿਮਾ ਮੰਗਦਾ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਹਾਂਜੀ।

ਜੇ ਗੁਰੂ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸਿੱਖਣ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਪੜਦੇ ਹੋਏ ਆਪ ਜੀ ਦੇ ਸੰਤਾਲੋ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਏ ਸੁਖ ਜਾਣੇ ਭਰਪੂਰ ਕਰਨੇ ਗੁਰਸਿੱਖੀ ਨਾਮ ਦਾਨ ਦੀ ਬਖਸ਼ਿਸ਼ ਕਰਨੀ ਯਾਤਰਾ ਸਫਲੀ ਕਰਨੀ।

0: ਸਾਗਰ ਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ
1: ਸ਼ਬਦੋਤ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ
0: ਕਹਿ ਨਾਨਕ ਅਨ ਦੇਖੋ ਵਾ ਸਤਿਗੁਰੂ ਮੈਂ ਪਾਇਆ
1: ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
1: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ
0: ਗਲਾ ਸਮਰਾਤ ਸੁਆਮ ਸੋ

ਵਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਰ ਓ ਢੇਰ ਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ। ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ, ਬੂਝਤ ਨ ਤਾਹੇ ਜਾ ਕੇ ਰਾਖ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਪੈਰੀ ਸਾਲ ਸਦਾ ਪ੍ਰਤਪਾਲ, ਜਮ ਜਾਲ ਤੇ ਰਹਤ ਹੈ। ਜੋਗੀ ਜੱਟਾਧਾਰੀ ਸਤੀ ਸਾਜੇ ਵੱਡੇ ਬ੍ਰਹਮਚਾਰੀ ਧਿਆਨ।

ਸੀਸ ਪੱਟ ਜਾਗੇ ਕਾਨ ਮੈਂ ਖਜੂਰਾ ਦਸੇ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਗ ਸੋ ਆਗ ਕੋ ਚਰਈਏ ਫਲ ਫੂਲ ਕੋ ਬਚਈਆ ਸਦਾ ਬਨ ਕੋ ਬ੍ਰਹਮੀਆ ਔਰ ਦੂਸਰੋ ਨ ਭੂਕ ਸੋ ਕਹਾ ਭਯੋ ਬੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਚਈਆ ਬੋਲ ਪੂਛ ਲੀਜੇ ਜੋ ਕਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਬਿਹੀਨ ਕੈਸੇ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਚੋਰ ਸਦਾ ਗਨ ਘੋਰ ਗਨ ਕਰਿਓਈ ਕਰਤ ਹੈ ਏਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਭਾਂ ਭੂਮ ਸ੍ਰਾਵਕ ਧਰਤ ਹੈ ਪਾਹਨ ਅਨੇਕ ਜੋਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਹੀਨ ਮਹਾਦਾਨ ਮੈਂ ਨਾ ਉਜਲੀਨ ਭਾਵਨਾ ਯਕੀਨ ਦੀਨ ਕੈਸ ਕੇ ਤਰਤ ਹੈ ਜੈਸੇ ਏਕ ਸਵੰਗ ਕਹੂੰ ਜੋਗੀਆ ਬਰਾਗੀ ਬਨ ਕਬ ਹੂੰ ਸੰਨਿਆਸ ਵੇਸ ਬਨ ਕੈ ਦਿਖਾਵਈ ਕਹੂੰ ਬਨ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਵਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀ ਦਰ ਪੁਕਾਰ ਪਰ ਸੀਤ ਕਾਲ ਗੁੰਚਰ ਗਦਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪੇ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਕ

ਸਨੇਹੰ ਸਨਾਥੇ ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ ਨ ਜਾਤੇ ਨ ਪਾਤੇ ਨ ਸਤਰੇ ਨ ਬਿਤਰ ਸਭੂਤੇ ਭਵਿਖੇ ਭਵਾਨੇ ਅਚਿਤਰੇ ਨਾਰਾਯਣ ਨ ਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਚੋਭੰਗ ਭੂਤੰਗ ਭੇਖੰ ਨ ਸਤਰੰਗ ਨ ਮਿਤਰੰਗ ਨ ਨੇਹੰ ਨ ਗੇਹੰ ਸਦੇਵੰ ਸਦਾ ਸਰਬ ਸਰਬਤ੍ਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਜੋ ਨਿਯ ਛਯਾ ਦਵਯ ਜੋਹੰ ਨ ਜਨਮੰ ਨ ਮਰਨੰ ਨ ਬਰਨੰ ਨ ਬ੍ਯਾਧੰ ਨ ਰੋਗੰ ਨ ਸੋਕੰ।

ਤੇ ਉਚਰੰਤ ਵੇਦ ਜਹਿ ਅਲਖ ਰੂਪ ਕਥਤ ਕਤੇਵ ਜਹਿ ਅਲਖ ਰੂਪ ਆਸਨ ਅਡੋਲ ਜਹਿ ਅਮਿਤ ਤੇਜ ਅਛੈ ਅਤੋਲ ਜਹਿ ਧਿਆਨ ਕਾਜ ਮੁੰਜਨ ਅਨੰਤ ਕਈ ਗਲਵ ਜੋਕ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਗਈ ਗਲਵ ਏਕ ਆਸਨ ਬਿਤੰਤ ਗਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਭ੍ਰਮੰਤ ਗਈ ਉਰਧ ਮਧ ਪਾਵਕ ਜੁਲੰਤ ਗਈ ਸਿਮ੍ਰਿਤ ਸਾਸਰ ਦੁਚਰੰਤ ਵੇਦ ਗਈ ਗੋਗ ਕਾਵਕ ਅਥਤ ਕਤੇ ਕਈ ਅਗਨ ਹੋਦਰ ਗਈ ਪਵਨ ਹਾਰ ਗਈ ਕਰਤ ਕੋਟ ਮ੍ਰਿਤ ਕੋ ਆਹਾਰ ਗਈ ਕਰਤ ਸਾਕ ਪੈ ਪੱਤਰ ਬਚ ਨਹੀਂ ਤਦਬ ਦੇਵ ਹੋਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਤ ਕਰਮ ਕਹੂੰ ਅਗਨ ਹੋਤ

ਅਦੁਰੰਤ ਦੁਖ ਦੋਗ ਰਹਿਤ ਜਿਹੇ ਨੇਤ ਨੇਤ ਸਭ ਭੇਦ ਕਹਿਤ। ਕਈ ਊਚ ਨੀਚ ਕੀਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾਨੰਤ ਜਾਹਿ ਮਨ ਮੂੜ ਕਿਉ ਨ ਸੇਵੰਤ ਤਾਹੇ। ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੁਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸੇ ਪ੍ਰਵੀਨ ਕਿਤੇ ਕੁਮੇਰ ਗੁਲੀਨ ਕਿਤੇ ਜਸ ਕਹੀਅਤ ਹੈ

ਕਰਕੇ ਬਖਾਨੀਐ ਅਦਵੈ ਬਿਨਾ ਸਿਮਰਨ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਗਰਾ ਸਿ ਹੈ ਅਨਾਸੀ ਕਹਿ ਕੇ ਮਾਨੀਐ ਜੰਤਰ ਹੁਣ ਜਾਦ ਜਾ ਕੇ ਬਾਪ ਹੁਣ ਮਾਇ ਤਾ ਕੇ ਪੂਰਨ ਪ੍ਰਭਾ ਕੇ ਸੋ ਛੱਡਾ ਕੇ ਅਨਮਾਨੀ ਹੈ ਤੇਜ ਹੁ ਕੋ ਤੰਤਰ ਹੈ ਕੇ ਰਾਜ ਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨੀ ਜੰਤਰ ਕੇ ਖਜਾਨੀ ਹੈ ਤੇਜ ਹੁ ਕੋ ਤਾਰ ਹੈ ਕੇ ਰਾਜ ਸੀ ਕੋ ਸਾਰ ਹੈ ਕੇ ਸੁੱਧਤਾ ਕੋ ਘਰ ਹੈ ਕੇ ਸਿੱਧਤਾ ਕਿਸਾਰ ਹੈ ਕਾਮਨਾ ਕੇ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ।

ਗਿਆਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ

ਨਾਮ ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ

ਇਤਿਹਾਸ ਸਰਵਣ ਕਰਨਾ ਕੀਤਾ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬਾਜਾਂ ਵਾਲੀ ਸੱਚੀ ਸਰਕਾਰ, ਸਤਿਗੁਰੂ ਇਸ ਪਾਵਨ ਧਰਤੀ ਤੇ ਮਹਾਰਾਜ ਜੀ ਵਿਰਾਜਮਾਨ ਹਨ, ਜੋ ਮਹਾਰਾਜ ਜੀ ਨੇ ਕਮਰ ਕੱਸਾ ਕਸਨਾ ਕੀਤਾ, ਜੋਤੀ ਜੋਤ ਸਮਾਏ, ਸੱਚਖੰਡ ਗਮਨ ਜਿਸ ਤਰ੍ਹਾਂ ਕੀਤਾ, ਉਹ ਇਤਿਹਾਸ ਆਪ ਨੇ ਸਰਵਣ ਕੀਤਾ ਸੀ। ਮਹਾਰਾਜ ਜੀ ਨੇ ਪਿਆਰਿਓ ਇਹ ਚੋਜ ਵਰਤਾਇਆ, ਇਹ ਪਾਤਸ਼ਾਹ ਜੀ ਨੇ ਭਾਣਾ ਵਰਤਾਇਆ ਕਿ ਪਾਤਸ਼ਾਹ ਜੀ ਨੇ ਕਿਹਾ ਕਿ ਖਾਲਸਾ ਜੀਓ ਇੱਥੇ ਕਨਾਤ ਤਾਨੋ, ਕਨਾਤ ਤਾਣੀ ਗਈ। ਕਨਾਤ ਦੇ ਅੰਦਰ ਪਹਿਲਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਅੰਤਮ ਸਮੱਗਰੀ, ਚੰਦਨ ਦੀ ਚਿਖਾ ਆਦਿਕ ਦਾ ਸਾਰਿਆਂ ਦਾ ਪ੍ਰਬੰਧ ਕਰਨਾ ਕੀਤਾ ਤੇ ਬਚਨ ਕੀਤੋ ਨੇ ਮਹਾਰਾਜ ਨੇ ਕਿਹਾ, ਉਪਦੇਸ਼ ਦਿੱਤਾ। ਉਪਦੇਸ਼ ਦੇ ਕਰਕੇ ਇਹੀ ਕਿਹਾ ਕਿ ਖਾਲਸਾ ਜੀਓ ਕਨਾਤ ਤੋਂ ਦੂਰ ਹੋ ਜਾਓ, ਲਾਂਭੇ ਹੋ ਜਾਓ। ਤੇ ਉਸ ਵੇਲੇ ਮਹਾਰਾਜ ਜੀ ਕਨਾਤ ਵਿੱਚ ਅੰਦਰ ਗਏ ਤੇ ਜਿਹੜਾ ਕਨਾਤ ਦਾ ਹੀ ਦਰਵਾਜ਼ਾ ਕੱਪੜੇ ਦਾ ਜਿਹੜਾ ਬਣਿਆ ਹੋਇਆ ਉਹਨੂੰ ਲਾ ਦਿੱਤਾ। ਅੰਦਰ ਗਏ, ਫਿਰ ਅੰਦਰ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਅੰਦਰ ਜਦੋਂ ਗਏ ਨਾ, ਜੋ ਕਵੀ ਰਾਜ ਜੀ ਨੇ ਕੱਲ੍ਹ ਬਚਨ ਕੀਤਾ, ਉਹ ਤੋਂ ਬਾਅਦ ਕਿਹਨੂੰ ਕੁਛ ਨਜ਼ਰ ਨਹੀਂ ਆਇਆ। ਪਰਦੇ ਦਾ ਓਲਾ ਹੈ, ਗੁਰੂ ਮਹਾਰਾਜ ਜੀ ਗੱਜ ਗੱਜ ਕੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਨਹੀਂ, ਕਈ ਵਾਰੀ ਗੁਰੂ ਮਹਾਰਾਜ ਜੀ ਨੇ ਫਤਿਹ ਬੁਲਾਈ। ਫਤਿਹ ਦੀ ਆਵਾਜ਼ ਦੇ ਨਾਲ ਸਾਰਾ ਇਹ ਇਲਾਕਾ ਜਿਹੜਾ ਨਾ, ਇਹ ਗੂੰਜ ਉੱਠਿਆ। ਉਹ ਤੋਂ ਬਾਅਦ ਕੁਛ ਸਮੇਂ ਤੋਂ ਬਾਅਦ ਪਿਆਰੇ ਉਹ ਲਾਟ ਜਿਹੜੀ ਹੈ ਉਹ ਆਕਾਸ਼ ਦੇ ਵੱਲ ਉੱਠੀ ਹੈ। ਬਾਹਰੋਂ ਇਹੀ ਨਜ਼ਰ ਆਇਆ, ਕੰਨਾਂ ਦੇ ਵਿੱਚ ਜੋ ਬੋਲ, ਫਤਿਹ ਦੇ ਬੋਲ ਸਰਵਣ ਹੋਏ ਤੇ ਨਾਲ ਅੱਗ ਦੀ ਲਾਟ ਜਿਹੜੀ ਹੈ ਆਕਾਸ਼ ਦੇ ਵੱਲ ਉੱਠਦੀ ਸਿੰਘਾਂ ਨੂੰ ਨਜ਼ਰ ਆਈ ਹੈ। ਹੁਣ ਮੈਂ ਪਿਆਰਿਓ ਬੇਨਤੀ ਕਰਾਂ, ਦੇਖੋ ਕਿ ਖਾਸ ਕਰਕੇ ਤਿੰਨ ਵਾਰੀ ਪਰਦੇ ਦਾ ਜੋ ਜ਼ਿਕਰ ਆਉਂਦਾ ਹੈ, ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਪਿਆਰਿਓ ਜਦੋਂ ਜੋਤੀ ਜੋਤ ਸਮਾਏ ਸੀ ਨਾ, ਆਪ ਨੂੰ ਪਤਾ ਹੋਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਕਿ ਭਾਈ ਫਲਾਣੇ ਦਿਨ ਦਸਵੀਂ ਵਾਲੇ ਦਿਨ ਅਸਾਂ ਨੇ ਜੋਤੀ ਜੋਤ ਸਮਾਉਣਾ ਹੈ। ਤੇ ਉਸ ਵੇਲੇ ਗੁਰੂ ਕੀਆਂ ਸੰਗਤਾਂ ਚੱਲ ਚੱਲ ਕਰਕੇ ਆ ਰਹੀਆਂ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਰਹੀਆਂ। ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੱਕ ਕਮਰਾ ਜਿਹੜਾ ਹੈ ਉਹ ਤਿਆਰ ਕਰਾਉਣਾ ਕੀਤਾ। ਉਹ ਕਮਰੇ ਦੇ ਵਿੱਚ ਲੇਪਣ ਆਦਿਕ ਕਰ ਦਿੱਤਾ ਪੂਰਾ, ਉੱਥੇ ਸਾਰਾ ਉੱਥੇ ਵੀ ਆਹੀ ਪ੍ਰਬੰਧ ਕਰਾਉਣਾ ਕੀਤਾ। ਤੇ ਨਾਲ ਮਹਾਰਾਜ ਜੀ ਨੇ ਕੱਪੜੇ ਦੀ ਵਾਰ ਵਾਰ, ਫਿਰ ਕੱਪੜੇ ਦੀ ਇਹ ਵੀ ਚਾਦਰਾਂ ਵੀ ਤਾਣ ਦਿੱਤੀ ਹੈ। ਫਿਰ ਪਾਤਸ਼ਾਹ ਜੀ ਨੇ ਫਿਰ ਅੰਤਮ ਦਰਸ਼ਨ ਦੇ ਕਰਕੇ ਕਮਰੇ ਅੰਦਰ ਚੱਲ ਗਏ ਤੇ ਮਹਾਰਾਜ ਨੇ ਬਚਨ ਕੀਤਾ ਕਿ ਸਿੱਖੋ, ਹੁਣ ਇਹ ਕਮਰੇ ਨੂੰ ਕੋਈ ਵੀ ਨਾ ਖੋਲੋ, ਹੁਣ ਅਸੀਂ ਆਪਣੀ ਮੌਜ ਦੇ ਵਿੱਚ ਸਮਾਧੀ ਦੇ ਵਿੱਚ ਸਮਾ ਜਾਣਾ ਹੈ। ਤੇ ਇਹ ਬਚਨ ਮਹਾਰਾਜ ਜੀ ਨੇ ਕੀਤਾ, ਸਾਰੀਆਂ ਸੰਗਤਾਂ ਪਿਆਰਿਓ ਉੱਥੋਂ ਲਾਂਭੇ ਹਟ ਗਈਆਂ, ਬੈਠ ਕਰਕੇ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਹਨ, ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ। ਫਿਰ ਪਿਆਰਿਓ ਕੀ ਹੋਇਆ, ਇੱਕ ਤੁਰਕਾਂ ਦਾ ਜਥਾ ਜਿਹੜਾ ਹੈ, ਜੋ ਸਤਿਗੁਰੂ ਮਹਾਰਾਜ ਜੀ ਨੂੰ ਮੰਨਦਾ ਮਹਾਰਾਜ ਜੀ ਦਾ ਸ਼ਰਧਾਲੂ ਹੈ, ਉਹ ਚੱਲ ਕਰਕੇ ਆਇਆ। ਜਦੋਂ ਉਹ ਆਇਆ ਤੇ ਉਹਨਾਂ ਨੇ ਜ਼ਿੱਦ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਮਹਾਰਾਜ ਜੀ ਦੇ ਦਰਸ਼ਨ ਕਰਨੇ। ਤੇ ਉੱਥੇ ਫਿਰ ਜਿਹੜੇ ਮਹਾਰਾਜ ਜੀ ਦੇ ਸੇਵਾਦਾਰ ਸੀ ਉਹਨਾਂ ਨੇ ਕਿਹਾ ਕਿ ਭਾਈ ਮਹਾਰਾਜ ਜੀ ਨੇ ਹੁਣ ਬਚਨ ਕਰ ਦਿੱਤਾ ਕਿ ਅੰਦਰ ਚੱਲ ਗਏ, ਹੁਣ ਕੋਈ ਵੀ ਬੂਹਾ ਨਾ ਖੋਲੇ, ਕੋਈ ਵੀ ਇਹਦੇ ਵਿੱਚ ਖਲਲ ਨਾ ਪਾਵੇ। ਉਹ ਕਹਿਣ ਲੱਗੇ, ਨਹੀਂ ਜੀ, ਅਸੀਂ ਦਰਸ਼ਨ ਕਰਨੇ ਹਨ। ਉਹਨਾਂ ਨੇ ਜਦੋਂ ਰੋਕਿਆ ਤੇ ਉੱਥੇ ਫਿਰ ਝਗੜਾ ਹੋ ਗਿਆ। ਉਹ ਝਗੜਾ ਜਿਹੜਾ ਪਿਆਰਿਓ ਇੰਨਾ ਵੱਧ ਗਿਆ, ਇਹ ਮੁਸਲਮਾਨ ਸੀ ਤੇ ਜਿਹੜੇ ਆਏ ਸੀ ਪਠਾਨ ਤੇ ਜਿਹੜੇ ਰੋਕਣ ਵਾਲੇ ਗੁਰੂ ਕੇ ਸਿੱਖ, ਉਸ ਵੇਲੇ ਜ਼ਿਆਦਾ ਹਿੰਦੂ ਧਰਮ ਦੇ ਵਿੱਚ ਉੱਥੋਂ ਹੀ ਬਿਲੋਂਗ ਕਰਦੇ ਸਨ, ਹਿੰਦੂ ਬੋਲੋ ਜਾਂ ਸਿੱਖ ਬੋਲੋ। ਉਹ ਪਠਾਨ ਗੱਲ ਪੈ ਗਏ, ਕਹਿਣ ਲੱਗੇ ਕਿ ਤੁਸੀਂ ਹਿੰਦੂ ਹੋ ਕਰਕੇ ਸਾਨੂੰ ਕਿਸ ਤਰ੍ਹਾਂ ਰੋਕਦੇ, ਕਿ ਤੁਹਾਡਾ ਹੀ ਅਧਿਕਾਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉੱਤੇ, ਸਾਡਾ ਨਹੀਂ ਹੈ, ਉਹ ਤਾਂ ਸਾਡੇ ਵੀ ਪੀਰ ਹਨ। ਝਗੜਾ ਪਿਆਰਿਓ ਇੰਨਾ ਹੋ ਗਿਆ, ਵੱਧਦਾ ਵੱਧਦਾ ਹੱਥਾ ਪਾਈ ਦੇ ਉੱਤੇ ਆ ਗਿਆ, ਧੱਕਾ ਮੁੱਕੀ ਹੋ ਗਈ, ਕੁਛ ਬੰਦੇ ਦਰਵਾਜ਼ੇ ਦੇ ਉੱਤੇ ਗਿਰ ਗਏ, ਦਰਵਾਜ਼ਾ ਟੁੱਟ ਗਿਆ। ਅੰਦਰ ਜਾ ਕਰਕੇ ਕੀ ਤੱਕਦੇ ਹਨ ਕਿ ਚਾਦਰਾ ਪਿਆ ਹੋਇਆ ਹੈ, ਚਾਦਰੇ ਦੇ ਹੇਠਾਂ ਕੁਛ ਫੁੱਲ ਜਿਹੜੇ ਹਨ ਉਹੀ ਪ੍ਰਾਪਤ ਹੋਏ ਹਨ, ਮਹਾਰਾਜ ਜੀ ਦਾ ਪਤਾ ਹੀ ਨਹੀਂ ਚੱਲਿਆ ਦੇਹੀ ਦਾ। ਫਿਰ ਪਿਆਰਿਓ ਯਾਦ ਕਰੋ, ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਮਹਾਰਾਜ ਜੀ ਨੂੰ ਰਾਵੀ ਦਰਿਆ ਦੇ ਵਿੱਚ ਉੱਥੇ ਬਚਨ ਆਉਂਦਾ ਕਿ ਸਤਿਗੁਰੂ ਮਹਾਰਾਜ ਜੀ ਇਸ਼ਨਾਨ ਕਰਨ ਦੇ ਲਈ ਗਏ
ਇਸ਼ਨਾਨ ਕਰਨਾ ਕੀਤਾ। ਇਸ਼ਨਾਨ ਕਰਕੇ ਮਹਾਰਾਜ ਜੀ ਨੇ ਆਪਣਾ ਚੋਲਾ ਸੰਕੋਚ ਲਿਆ ਤੇ ਪਾਤਸ਼ਾਹ ਜੀ ਦਾ ਪਿਆਰਿਓ ਬਾਅਦ ਵਿੱਚ ਕੋਈ ਅੰਤਮ ਸੰਸਕਾਰ ਆਦਿਕ ਨਹੀਂ ਹੋਇਆ। ਕੋਈ ਇਤਿਹਾਸ ਦੇ ਵਿੱਚ ਇਹ ਜ਼ਿਕਰ ਨਹੀਂ ਆਉਂਦਾ। ਇਹੀ ਬਚਨ ਆਉਂਦਾ ਕਿ ਇਹਨਾਂ ਨੇ ਜੇਲ੍ਹ ਦੇ ਵਿੱਚ ਤਸੀਹੇ ਦਿੱਤੇ। ਮਹਾਰਾਜ ਨੇ ਕਿਹਾ ਕਿ ਬੇਈਮਾਨਾ ਪਾਪੀਆ, ਅਸੀਂ ਇਸ਼ਨਾਨ ਕਰਨਾ ਚਾਹੁੰਦੇ ਹਾਂ। ਰਾਵੀ ਦੇ ਵਿੱਚ ਗਏ, ਇਸ਼ਨਾਨ ਕੀਤਾ, ਉੱਥੇ ਜਪਜੀ ਸਾਹਿਬ ਜੀ ਦਾ ਪਾਠ ਹੋਇਆ। ਫਿਰ ਸਤਿਗੁਰੂ ਮਹਾਰਾਜ ਜੀ ਜਦੋਂ ਰਾਵੀ ਦੇ ਵਿੱਚ ਗਏ, ਉੱਥੇ ਚੁੱਬੀ ਲਾ ਕਰਕੇ ਉਹਦੇ ਵਿੱਚ ਹੀ ਸਮਾ ਗਏ ਸਨ। ਅਤੇ ਇਸ ਤੋਂ ਬਾਅਦ ਫਿਰ ਪਿਆਰਿਓ ਦੇਖੋ ਪੜਦੇ ਦੀ ਜੋ ਮੈਂ ਬਚਨ ਕਰ ਰਿਹਾ, ਬੇਨਤੀ ਕਰ ਰਿਹਾ, ਜਦੋਂ ਅੰਮ੍ਰਿਤ ਸੰਚਾਰ ਵੀ ਸਤਿਗੁਰੂ ਮਹਾਰਾਜ ਜੀ ਨੇ ਕੀਤਾ ਨਾ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਵਿੱਚ, ਉੱਥੇ ਵੀ ਸਤਿਗੁਰੂ ਮਹਾਰਾਜ ਜੀ ਨੇ ਕਨਾਤ ਤਾਣੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਨਾਤ ਨੂੰ ਤਾਣਨਾ ਕੀਤਾ, ਪੜਦਾ ਹੀ ਕੀਤਾ। ਪੜਦਾ ਕਰਕੇ ਗੁਰੂ ਮਹਾਰਾਜ ਜੀ ਨੇ ਅੰਦਰ ਪਿਆਰਿਓ ਜੋ ਭਾਣਾ ਵਰਤਾਇਆ, ਜੋ ਕੌਂਤਕ ਵਰਤਾਇਆ, ਇਹ ਤਾਂ ਜਾਂ ਗੁਰੂ ਸਾਹਿਬ ਜੀ ਜਾਣਦੇ ਜਾਂ ਪੰਜ ਪਿਆਰੇ ਜਾਣਦੇ ਹਨ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਫਿਰ ਕਈ ਆਪਾਂ ਇਹ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਜੀ ਨੇ ਭਾਈ ਬੱਕਰੇ ਵੱਢੇ, ਉਹਨਾਂ ਦੇ ਸੀਸ ਵੱਢਣੇ ਕੀਤੇ, ਜੋ ਵੀ ਹੈ ਨਾ ਉਹ ਸਤਿਗੁਰੂ ਮਹਾਰਾਜ ਨੂੰ ਅਤੇ ਉਹਨਾਂ ਪੰਜ ਪਿਆਰਿਆਂ ਨੂੰ ਪਤਾ। ਉੱਥੇ ਵੀ ਗੁਰੂ ਮਹਾਰਾਜ ਜੀ ਨੇ ਪਰਦਾ ਕੀਤਾ ਸੀ। ਆਪਾਂ ਇਤਿਹਾਸ ਪੜ੍ਹਦੇ ਨਾ, ਸਤਿਗੁਰੂ ਮਹਾਰਾਜ ਜੀ ਇੱਕ ਪਿਆਰੇ ਨੂੰ ਅੰਦਰ ਲੈ ਕੇ ਜਾਂਦੇ, ਪਰਦੇ ਦੇ ਵਿੱਚ ਤੰਬੂ ਦੇ ਵਿੱਚ ਖੇਮੇ ਵਿੱਚ ਲੈ ਕੇ ਜਾਂਦੇ ਅਤੇ ਲਹੂ ਭਿੱਜੀ ਤਲਵਾਰ ਲੈ ਕਰਕੇ ਗੁਰੂ ਮਹਾਰਾਜ ਜੀ ਬਾਹਰ ਆਉਂਦੇ ਸਨ। ਹੁਣ ਪਰਦੇ ਦੇ ਅੰਦਰ ਪਿਆਰਿਓ ਕੀ ਹੋਇਆ ਉਹ ਤਾਂ ਉਹਨਾਂ ਨੂੰ ਹੀ ਪਤਾ ਨਾ। ਕਈ ਅਨੁਮਾਨ ਲਾਉਂਦੇ, ਕਈਆਂ ਨੇ ਫਿਰ ਇਹ ਵਚਨ ਕੀਤਾ ਜੀ ਉੱਥੇ ਬੱਕਰੇ ਛਾਂਗ ਬੰਨਣੇ ਕੀਤੇ। ਫਿਰ ਕੋਈ ਕਹਿੰਦਾ ਜੀ ਨਹੀਂ ਜੀ, ਬੱਕਰੇ ਤਾਂ ਉਹ ਜੇ ਆਪਾਂ ਰੱਖਦੇ ਹਾਂ ਆਵਾਜ਼ ਕਰਦੇ ਪਤਾ ਲੱਗ ਜਾਂਦਾ। ਕੋਈ ਇਹ ਆਪਣੇ ਆਪਣੇ ਅਨੁਮਾਨ, ਲੇਕਿਨ ਜਦੋਂ ਮਹਾਰਾਜ ਜੀ ਨੇ ਪਰਦਾ ਕਰ ਦਿੱਤਾ, ਮਹਾਰਾਜ ਜੀ ਕੋਈ ਚੀਜ਼ ਜੇ ਆਪਾਂ ਨੂੰ ਛੁਪਾਉਣਾ ਚਾਹੁੰਦੇ, ਜੇ ਰਹੱਸ ਰੱਖਣਾ ਚਾਹੁੰਦੇ ਤੇ ਉਹਨੂੰ ਗੱਲ ਨੂੰ ਪਰਦੇ ਦੇ ਵਿੱਚ ਹੀ ਰੱਖਣੀ ਚਾਹੀਦੀ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ, ਸਾਧ ਸੰਗਤ ਜੀ ਸਿਆਣੇ ਕਹਿੰਦੇ ਨਾ, ਬਹੁਤ ਗੱਲਾਂ ਘਰਾਂ ਦੀਆਂ ਗੱਲਾਂ ਔਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਉਹਨੂੰ ਕਹਿੰਦੇ ਨਾ ਪਰਦੇ ਦੀ ਗੱਲ ਹੈ, ਭਾਈ ਪਰਦੇ ਵਿੱਚ ਰਹਿਣ ਦਿਓ, ਜੇ ਬਾਹਰ ਨਿਕਲ ਗਈ ਜੇ ਉਹ ਚੰਗਾ ਨਹੀਂ ਹੁੰਦਾ। ਇਸ ਤਰ੍ਹਾਂ ਹੀ ਇਹ ਵੀ ਅਸਥਾਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਜੋ ਪਰਦਾ ਕੱਚ ਲਿਆ, ਪਰਦਾ ਹੀ ਕੀਤਾ ਸੀ ਨਾ, ਕਨਾਤ ਤਾਨਣੀ ਕੀਤੀ। ਹੁਣ ਕਈ ਪਿਆਰਿਓ ਅਨੁਮਾਨ ਲਾਉਂਦੇ, ਕਈ ਕਹਿੰਦੇ ਜੀ ਇੰਜ ਕੀਤਾ ਜਾਂ ਉਂਜ ਕੀਤਾ। ਹੁਣ ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਦੇਖੋ ਜਿਹੜੇ ਸੂਝਵਾਨ, ਮੈਂ ਬੇਨਤੀ ਕਰਾਂ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ, ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਂਕ ਹੁੰਦਾ ਨਾ, ਉਹਨਾਂ ਨੂੰ ਪਤਾ ਹੁੰਦਾ, ਬਾਕੀ ਜਿਹੜੇ ਨਾ ਪਿਆਰਿਓ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੋਵੇਗਾ। ਤਾਂ ਮੈਂ ਉਹਨਾਂ ਦੇ ਲਈ ਬੇਨਤੀ ਕਰ ਰਿਹਾ ਕਿ ਦੇਖੋ ਇੱਕ ਸੰਪਰਦਾਇ ਹੈ ਜਿਨ੍ਹਾਂ ਨੂੰ ਨਾਮਧਾਰੀ ਸੰਪਰਦਾ ਬੋਲਦੇ ਹਾਂ, ਉਹ ਨਾਮਧਾਰੀ ਸੰਪਰਦਾ ਅਤੇ ਉਹਦੇ ਵਿੱਚ ਉਹ ਜੀਵਿਤ ਗੁਰੂ ਮੰਨਦੇ ਹਨ ਅੱਜ ਵੀ, ਅਤੇ ਉਹਨਾਂ ਦੀ ਚਲੋ ਆਪਣੀ ਪ੍ਰਥਾ ਹੈ, ਆਪਾਂ ਉਸ ਪਾਸੇ ਨਹੀਂ ਜਾਣਾ। ਉਹਨਾਂ ਦੀ ਮੈਂ ਇਹ ਇੱਕ ਵਚਨ ਕਰ ਰਿਹਾ, ਦ੍ਰਿਸ਼ਟਾਂਤ ਦੇ ਰਿਹਾ ਆਪ ਜੀ ਨੂੰ, ਅਤੇ ਉਹ ਜੀਵਿਤ ਗੁਰੂ ਮੰਨਦੇ ਹਨ ਕਿ ਸਾਡਾ ਅੱਜ ਇਨਵਾ ਗੁਰੂ ਹੈ, ਉਸ ਤੋਂ ਬਾਅਦ ਆਹ ਗੁਰੂ ਹੋਇਆ, ਉਹ ਗੁਰੂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਤੇ ਜੁਗੋ ਜੁਗ ਅਟਲ ਗੁਰੂ ਨਹੀਂ ਮੰਨਦੇ ਹਨ। ਅਤੇ ਉਹਨਾਂ ਨੇ ਕੀ ਵਚਨ ਕੀਤਾ, ਉਹਨਾਂ ਦੀ ਕੀ ਥਿਊਰੀ ਹੈ, ਉਹ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਨੇ ਪਰਦਾ ਕਰ ਲਿਆ, ਪਰਦਾ ਕਰਕੇ ਇੱਥੋਂ ਬਾਹਰ ਫਿਰ ਪਰਦੇ ਦੇ ਪਿੱਛੋਂ ਦੀ ਬਾਹਰ ਨਿਕਲ ਗਏ, ਘੋੜਾ ਲੈ ਕਰਕੇ ਚੱਲ ਗਏ, ਫਿਰ ਜਾ ਕਰਕੇ ਪੰਜਾਬ ਦੇ ਵਿੱਚ 140 ਸਾਲ ਦੀ ਆਰਬਲਾ ਮਹਾਰਾਜ ਜੀ ਨੇ ਭੋਗਣੀ ਕੀਤੀ, 140। ਅਤੇ ਉਂਝ ਮਹਾਰਾਜ ਜੀ ਦੀ ਆਰਬਲਾ ਕੁੱਲ ਜਿਹੜੀ ਨਾ ਪਿਆਰੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਦੇ ਵਿੱਚ 42 ਕੁ ਸਾਲ ਇਹ ਆਰਬਲਾ ਵੱਜਦੀ ਹੈ। ਉਹ ਕਹਿੰਦੇ ਜੀ ਇੱਥੋਂ ਨਿਕਲ ਕਰਕੇ 100 ਸਾਲ ਦੇ ਕਰੀਬ ਆਰਬਲਾ ਪੰਜਾਬ ਦੇ ਵਿੱਚ ਭੋਗਣੀ ਕੀਤੀ। ਉਹ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਫਲਾਣੇ ਨੂੰ ਗੁਰਤਾ ਗੱਦੀ ਦਿੱਤੀ, ਬਾਲਕ ਸਿੰਘ ਨੂੰ ਉਹਨੇ ਉਹਨੂੰ ਦਿੱਤੀ ਹੈ, ਇਸ ਤਰ੍ਹਾਂ ਉਹਨਾਂ ਦੀ ਪਰੰਪਰਾ ਚੱਲਦੀ ਹੈ। ਹੁਣ ਗੱਲ ਪਿਆਰਿਓ ਦੇਖੋ ਆਪਣੀ ਆਪਣੀ ਗੱਲ, ਇਹ ਕਈ ਲੋਕਾਂ ਨੇ ਆਪਣੇ ਆਪਣੇ ਇਤਿਹਾਸ ਆਪਣੀਆਂ ਆਪਣੀਆਂ ਕਹਾਣੀਆਂ ਬਣਾ ਲਈਆਂ। ਹੁਣ ਇੱਕ ਗੱਲ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮ੍ਰਿਤ ਲੋਕ ਤੇ ਮੌਨ ਨਾ ਰਹੇ ਹੋਂ, ਕਿ ਜਿਹੜੇ ਸੰਸਾਰ ਦੇ ਵਿੱਚ ਪਿਆਰਿਓ ਦੇਖੋ ਸਾਹਿਬਜ਼ਾਦੇ ਸ਼ਹੀਦ ਹੋ ਗਏ, ਇੰਨਾ ਇਹ ਹੋਇਆ, ਲੇਕਿਨ ਉਹਨਾਂ ਨੇ ਬੇਬਾਕੀ ਦੇ ਨਾਲ ਸੱਚ ਹੱਕ ਸੱਚ ਦੇ ਉੱਤੇ ਪਹਿਰਾ ਦਿੱਤਾ। ਲੇਕਿਨ ਇੱਥੋਂ ਫਿਰ ਜੇ ਆਪਾਂ ਮੰਨਦੇ ਹਾਂ ਜੇ ਉਹਨਾਂ ਦੀ ਗੱਲ, ਤੇ ਇੱਥੋਂ ਜਦੋਂ ਚੱਲ ਗਏ ਤੇ ਉਹਦੇ ਬਾਅਦ ਤਾਂ ਪਤਾ ਹੀ ਨਹੀਂ, ਉਹ ਗੁਪਤ ਰੂਪ ਦੇ ਵਿੱਚ 100 ਸਾਲ ਉਹਨਾਂ ਨੇ ਭੋਗਣਾ ਕੀਤਾ।
ਇਹ ਕਿਸ ਤਰ੍ਹਾਂ ਹੋ ਸਕਦਾ ਪਿਆਰਿਓ? ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਆਪਣੀਆਂ ਮਨ ਘੜਤ ਕਹਾਣੀਆਂ ਜਿਹੜੀਆਂ ਉਹਨਾਂ ਨੇ ਬਣਾ ਲਈਆਂ। ਉਹ ਕਹਿੰਦੇ ਜੀ ਇੱਥੋਂ ਗੁਪਤ ਹੋ ਕਰਕੇ ਨਿਕਲ ਗਏ, ਉੱਥੇ ਜਾ ਕਰਕੇ ਰਹੇ, ਉਹ ਤੋਂ ਬਾਅਦ ਇੰਨੇ ਸਮੇਂ ਤੋਂ ਬਾਅਦ ਉਹਨੂੰ ਗੁਰਤਾ ਗੱਦੀ ਦਿੱਤੀ, ਉਹਨੇ ਫਲਾਣੇ ਨੂੰ ਢਿਮਕਾਣੀ ਨੇ ਦਿੱਤੀ ਹੈ। ਅੱਜ ਉਹ ਕਹਿੰਦੇ ਜੀ ਅੱਜ ਸਾਡੇ ਗੁਰੂ ਇਹ ਹਨ ਕਰਕੇ। ਨਹੀਂ ਪਿਆਰਿਓ, ਇਹ ਸਭ ਗਲਤ ਗੱਲਾਂ, ਆਪਣੀਆਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ। ਲੋਕੀ ਦੇਖੋ ਅੱਜ ਵੀ ਪਿਆਰਿਓ ਕਿੰਨੀਆਂ ਗੱਲਾਂ ਬਣਾਉਂਦੇ ਹਨ, ਜੋ ਮਰਜ਼ੀ ਸਿਆਣੇ ਕਹਿੰਦੇ ਨਾ ਕਿ ਭਾਈ ਇਹਦੇ ਹੱਥ ਨੂੰ ਪਕੜ ਸਕਦੇ ਹਾਂ ਲੇਕਿਨ ਇਹਦੀ ਜ਼ਬਾਨ ਨੂੰ, ਇਹਦੇ ਇਹਨੂੰ ਥੋੜ੍ਹੀ ਪਕੜ ਸਕਦੇ। ਹੁਣ ਇੱਥੇ ਹੀ ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੱਜ ਦੇ ਜ਼ਮਾਨੇ ਦੇ ਵਿੱਚ ਵੀ ਕਈ ਲੋਕਾਂ ਨੇ ਇਹ, ਹੁਣ ਇਸ ਤੋਂ ਪਹਿਲੇ ਉਹ ਪੱਥਰ ਲੱਗਿਆ ਸੀ, ਉਹ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਇਆ, ਕੋਈ ਕਹਿੰਦਾ ਜੀ ਉਹ ਆਪਣੀ ਆਪਣੀ ਕੋਈ ਸਾਖੀ ਕਹਾਣੀ ਬਣਾ ਕਰਕੇ ਪੇਸ਼ ਕਰ ਦੇਣਾ। ਇਹ ਜਿਸ ਤਰ੍ਹਾਂ ਅੱਜ ਵੀ ਚੱਲਦਾ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਕੀਤਾ, ਲੇਕਿਨ ਇੱਕ ਗੱਲ ਯਾਦ ਰੱਖੋ, ਸਾਰੇ ਇਤਿਹਾਸਾਂ ਨੂੰ ਜਿਨ੍ਹਾਂ ਨੂੰ ਵੀ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਇਹੀ ਬਚਨ ਆਉਂਦਾ, ਸਤਿਗੁਰੂ ਮਹਾਰਾਜ ਜੀ ਨੇ ਇਸ ਅਸਥਾਨ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜੁਗੋ ਜੁਗ ਅਟਲ ਗੁਰਤਾ ਗੱਦੀ ਦਿੱਤੀ, ਅਤੇ ਮਹਾਰਾਜ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਦੇਹੀ ਧਾਰੀ ਪ੍ਰਥਾ ਜਿਹੜੀ ਖਤਮ ਹੋਈ ਹੈ, ਅੱਜ ਤੋਂ ਬਾਅਦ ਸ਼ਬਦ ਗੁਰੂ ਹੋਣਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅਗਵਾਈ ਕਰਨਗੇ, ਧਰਮ ਦੀ ਅਗਵਾਈ ਕਰਨਗੇ, ਪੰਥ ਦੀ ਅਗਵਾਈ, ਅਤੇ ਬਾਹਰੀ ਤੌਰ 'ਤੇ ਰਾਜਸੀ ਅਗਵਾਈ ਜਿਹੜੀ ਹੈ ਉਹ ਪੰਜ ਸਿੰਘ ਸਾਹਿਬ ਪੰਜ ਪਿਆਰੇ ਕਰਨਗੇ। ਇਹ ਬਚਨ ਕਰਕੇ ਇਹੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਸਮਾ ਗਏ, ਲੇਕਿਨ ਕਿਸ ਤਰ੍ਹਾਂ ਸਮਾਏ ਪਿਆਰਿਓ ਉਹ ਸਤਿਗੁਰੂ ਮਹਾਰਾਜ ਜੀ ਜਾਣਦੇ। ਮਹਾਰਾਜ ਨੇ ਪਰਦਾ ਕਰ ਦਿੱਤਾ, ਉਹ ਤੋਂ ਬਾਅਦ ਦੋ ਚੀਜ਼ਾਂ ਆਪਨੇ ਵੀ ਕੱਲ੍ਹ ਵੀ ਸੁਣੀਆਂ, ਦੋ ਹੀ ਬਚਨ ਆਏ ਕਿ ਇੱਕ ਤਾਂ ਗੁਰੂ ਮਹਾਰਾਜ ਜੀ ਨੇ ਗੱਜ ਗੱਜ ਕੇ ਫਤਿਹ ਬੁਲਾਈ, ਉਹ ਤੋਂ ਬਾਅਦ ਕਿ ਅੱਗ ਦੀ ਲਾਟ ਜਿਹੜੀ ਆਕਾਸ਼ ਦੇ ਵੱਲ ਉੱਠੀ ਹੈ। ਬਸ ਇੰਨਾ ਕੁ ਇਤਿਹਾਸ ਇੱਥੇ ਇਹ ਬਚਨ ਕਰਕੇ ਇਤਿਹਾਸ ਹੁਣ ਚੁੱਪ ਹੋ ਜਾਂਦਾ। ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਦਾ ਖੇਡ ਹੈ ਪਿਆਰਿਓ, ਆਪਾਂ ਸ਼ਰਧਾ ਬਣਾਈਏ, ਆਪਾਂ ਭਾਵਨਾ ਬਣਾਈਏ। ਜਦੋਂ ਮਹਾਰਾਜ ਜੀ ਨੇ ਜੇ ਇੰਜ ਪਿਆਰਿਓ ਆਪਣਾ ਸੰਸਕਾਰ ਕਰਨਾ ਜਾਂ ਜੋ ਕਰਨਾ ਹੋਵੇ, ਮਹਾਰਾਜ ਜੀ ਜਿਸ ਤਰ੍ਹਾਂ ਦੂਜੇ ਸਤਿਗੁਰਾਂ ਦਾ ਵੀ ਤਾਂ ਪਿਆਰਿਓ ਸੰਸਕਾਰ ਹੋਇਆ ਨਾ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਸਰੀਰ ਦਾ ਸੰਸਕਾਰ ਹੋਇਆ, ਜੇ ਇੰਜ ਹੀ ਮਹਾਰਾਜ ਜੀ ਕਰਨਾ ਚਾਹੁੰਦੇ ਤੇ ਪਿਆਰਿਓ ਉਹ ਵੀ ਹੋ ਸਕਦਾ ਸੀ। ਲੇਕਿਨ ਗੁਰੂ ਮਹਾਰਾਜ ਜੀ ਦੀ ਆਪਣੀ ਮੌਜ, ਆਪਣੀਆਂ ਖੇਡਾਂ ਹਨ ਪਿਆਰਿਓ, ਉਹਦੇ ਵਿੱਚ ਨਾ ਆਪਣੀ ਮਤ ਨਹੀਂ ਅੜਾਉਣੀ ਚਾਹੀਦੀ ਹੈ, ਕਿਉਂਕਿ ਇਹੀ ਕਹਿਣਾ ਚਾਹੀਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਸਤਿਗੁਰੂ ਆਪ ਜੀ ਸਮਰੱਥ ਹੋ, ਮੇਰੀ ਮਤ ਤਾਂ ਤੁਸ਼ ਮਾਤਰ ਹੈ, ਬਹੁਤ ਛੋਟੀ ਹੈ। ਆਓ ਸਾਧ ਸੰਗਤ ਜੀ, ਹੁਣ ਸਤਿਗੁਰੂ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ, ਸੱਚਖੰਡ ਨੂੰ ਜਾ ਰਹੇ ਹਨ। ਦੇਵੀ ਦੇਵਤੇ ਆ ਕਰਕੇ ਮਹਾਰਾਜ ਜੀ ਦਾ ਬਿਬਾਨ ਲੈ ਕਰਕੇ ਸਵਾਗਤ ਕਰਦੇ ਹਨ, ਬੜਾ ਕੁਤੂਹਲ ਹੋ ਰਿਹਾ, ਦੇਵ ਮੰਡਲ ਦੇ ਵਿੱਚ ਜੈ ਜੈਕਾਰ ਜੈ ਜੈਕਾਰ ਹੋ ਰਹੀ ਹੈ। ਆਓ ਪਿਆਰਿਓ ਅਗਲੀ ਕਥਾ ਆਪਾਂ ਸਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ

0: ਹਰ ਕੋਈ ਪਿਆਰਿਓ ਅੱਗੇ ਵੱਧ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੀ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਹੋਵੇ ਇਹੀ ਬਚਨ ਕਰਦੇ ਹਨ। ਬਹੁਤ ਸਾਰੇ ਮ੍ਰਿਦੰਗ ਉਪੰਗ ਆਦਿਕ ਵੱਜਦੇ ਤੇ ਬਹੁਤ ਸਾਰੇ ਮੁਚੰਗ ਆਦਿਕ ਉਹ ਵੀ ਵੱਜ ਰਹੇ ਹਨ।
1: ਦਰਸ਼ਨ ਪ੍ਰਸੰਨ
0: ਹਰ ਕੋਈ ਆ ਕਰਕੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ

ਜੀ ਦੇ ਵੀ ਬਾਣ ਦੇ ਨਾਲ ਅੱਗੇ ਤੋਂ ਅੱਗੇ ਜਾ ਰਹੇ ਹਨ। ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਦਾ ਆ ਸਮੂਹ ਵੇਖ ਕਰਕੇ ਤੇ ਹਰ ਕੋਈ ਚੀਜ਼ ਹਰ ਕੋਈ ਜੀਵ ਬੋਲਦਾ ਕਿ ਜੋ ਆਪ ਜੀ ਨੇ ਕੰਮ ਕੀਤਾ ਨਾ ਮਾਤ ਲੋਕ ਦੇ ਵਿੱਚ ਉਹ ਜਥਾ ਉਚਿਤ ਹੈ। ਇਸ ਤਰ੍ਹਾਂ ਬਹੁਤ ਸਾਰੇ ਕੌਤਕ

0: ਪਿਆਰਿਓ ਬਹੁਤ ਜ਼ਿਆਦਾ ਉਤਸਵ ਕਰਨਾ ਕੀਤਾ।
1: ਹਰ ਪਾਰ ਸਭ ਠੌਰ ਮਹਿ ਮੰਗਲ ਮੋਦ ਪ੍ਰਵੀ,
0: ਹਰ ਪਾਰ ਪਾਰ ਠੌਰ ਠੌਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਮੰਗਲਾਚਾਰ ਹੋ ਰਹੇ ਹਨ।
1: ਛੋਰ ਕਾ ਪੌਰ ਕੀ ਠੌਰ ਕਨਾਤ ਦੇ,
0: ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਕਨਾਤ ਹੈ,
1: ਬਾਹਰ ਆਨ ਥਿਰੇ ਸਮਦਾਇ,
0: ਤੇ ਗੁਰੂ ਕੀਆਂ ਸੰਗਤਾਂ ਜਿਹੜੀਆਂ ਜੋ ਬਾਹਰ ਆ ਕਰਕੇ ਬੈਠੀਆਂ ਸਨ,
1: ਗਨ ਸਿੰਘ ਚਹੁ,
0: ਹੁਣ ਇਹ ਸੰਸਾਰ ਦੇ ਵਿੱਚ ਕੀ ਹੋ ਰਿਹਾ, ਜੋ ਸੰਗਤਾਂ ਬਾਰ ਬਾਰ ਲਾਂਬੇ ਹੋ ਕਰਕੇ ਬੈਠੀਆਂ ਜੋ ਹਨ, ਉਹਨਾਂ ਨੇ ਅੱਖਾਂ ਦੇ ਵਿੱਚੋਂ ਬਹੁਤ ਸਾਰੇ ਅਥਰੂ ਕੇੜਨੇ ਕੀਤੇ।
1: ਸੂਰਤ ਸ੍ਰੀ ਗੁਰੂ ਕੀ ਮ੍ਰਿਤ ਮੂਰਤ,
0: ਇਹ ਹਰ ਕੋਈ ਇਹੀ ਕਹਿੰਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰੂ ਜੀ ਕੇ ਦਰਸ਼ਨ ਕਉ ਬਲ ਜਾਉ, ਮਹਾਰਾਜ ਆਪ ਜੀ ਦੇ ਦਰਸ਼ਨਾਂ ਨੂੰ ਅਸੀਂ ਬਲਹਾਰ ਜਾਂਦੇ ਹਾਂ, ਵਾਰੇ ਜਾਂਦੇ ਹਾਂ। ਸਤਿਗੁਰੂ ਮਹਾਰਾਜ ਜੀ ਦੀ ਮੂਰਤ ਜਿਹੜੀ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਮਨ ਦੇ ਵਿੱਚ ਧਿਆਨ ਲਾ ਲਾ ਕਰਕੇ ਉਹ ਮੂਰਤੀ ਦੇ ਦਰਸ਼ਨ ਕਰਦੇ ਹਨ। ਹਰ ਕੋਈ ਵਿਅਕਤੀ ਜਿਹੜਾ ਨਾ ਪਿਆਰੇ ਉਹ ਮਹਾਰਾਜ ਜੀ ਦੀ ਮੂਰਤ ਦਾ ਧਿਆਨ ਕਰਕੇ ਮਨ ਨੂੰ ਠਹਿਰਾਉਂਦਾ ਹੈ। ਹੁਣ ਗੱਲ ਯਾਦ ਰੱਖੋ ਕਿ ਜਦੋਂ ਆਪਾਂ ਧਿਆਨ ਵੀ ਲਾਉਂਦੇ ਨਾ ਪਿਆਰਿਓ, ਕਈ ਗੁਰੂ ਕੇ ਪਿਆਰੇ ਦੇਖੋ ਉਹ ਕਈ ਇਹ ਕਹਿੰਦੇ ਨਾ ਜੀ ਨਹੀਂ ਜੀ ਤਸਵੀਰ ਦੇ ਵਿੱਚ ਕੀ ਹੈ। ਯਾਦ ਰੱਖੋ ਪਿਆਰਿਓ, ਬੇਸ਼ੱਕ ਤਸਵੀਰ ਦੇ ਵਿੱਚ ਕੋਈ ਨਹੀਂ ਹੈ, ਲੇਕਿਨ ਤਸਵੀਰ ਨੂੰ ਵੇਖ ਕਰਕੇ ਜਿਹਦੀ ਤਸਵੀਰ ਹੈ, ਕਲਪਨਾ ਵੀ ਹੋਵੇ ਤਾਂ ਵੀ ਪਿਆਰਿਓ ਉਹਦੀ ਯਾਦ ਮਨ ਦੇ ਵਿੱਚ ਆ ਜਾਂਦੀ ਹੈ। ਹੁਣ ਦੇਖੋ ਕਿ ਇੱਕ ਤਸਵੀਰ ਬਣਾਈ ਗਈ, ਸਮਝੋ ਕੋਈ ਬਹੁਤ ਤਗੜਾ ਜਿਹੜਾ ਹੈ ਸਰੀਰ ਹੈ, ਡੀਲ ਡੋਲ ਹੈ, ਦੁਮਾਲਾ ਸਜਾਇਆ ਹੋਇਆ, ਤੇ ਉਹਨਾਂ ਨੇ ਦੋ ਤਲਵਾਰਾਂ ਜਿਹੜੀਆਂ ਉਹ ਬੱਧੀਆਂ ਹੋਈਆਂ, ਦੋ ਕਿਰਪਾਨ ਉਹਨਾਂ ਨੇ ਧਾਰਨ ਕਰਨਾ ਕੀਤਾ। ਜਦੋਂ ਤਸਵੀਰ ਦੇ ਦਰਸ਼ਨ ਕਰਦਿਆਂ ਭਾਵਨਾ ਵਾਲਾ ਜਿਹਨੂੰ ਇਤਿਹਾਸ ਦਾ ਪਤਾ ਦਰਸ਼ਨ ਕਰਦਾ, ਉਹ ਕੀ ਬੋਲੇਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਤਸਵੀਰ ਹੈ। ਤੱਤੀ ਤਵੀ ਦੇ ਉੱਤੇ ਤੇ ਪਿਆਰਿਓ ਕੋਈ ਤਸਵੀਰ ਦੇ ਦਰਸ਼ਨ ਕਰੋ, ਉਹ ਕੀ ਬੋਲਦਾ ਜੀ, ਇਹ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ। ਚਲੋ ਉਹ ਹੋਵੇ ਜਾਂ ਨਾ ਹੋਵੇ, ਆਪਾਂ ਉਸ ਵਿਸ਼ੇ ਵਿੱਚ ਨਹੀਂ ਜਾਣਾ, ਬੇਸ਼ੱਕ ਪਿਆਰਿਓ ਕਾਲਪਨਿਕ ਤਸਵੀਰਾਂ ਹਨ, ਲੇਕਿਨ ਉਹ ਕਾਲਪਨਿਕ ਤਸਵੀਰ ਨੂੰ ਵੀ ਵੇਖ ਕਰਕੇ ਤੁਹਾਨੂੰ ਯਾਦ ਕਿਹਦੀ ਆ ਰਹੀ ਹੈ, ਉਹ ਸਤਿਗੁਰੂ ਮਹਾਰਾਜ ਜੀ ਦੀ ਯਾਦ ਆ ਰਹੀ ਹੈ। ਲੇਕਿਨ ਮੈਂ ਇੱਥੇ ਬੇਨਤੀ ਕਰਾਂ ਪਿਆਰਿਓ, ਇੱਥੇ ਆ ਦੋ ਤਸਵੀਰਾਂ ਜਿਹੜੀਆਂ ਲਾਈਆਂ ਹੋਈਆਂ, ਇੱਕ ਤਾਂ ਦੇਖੋ ਆਪ ਜੀ ਜਿੱਥੇ ਮੱਥਾ ਟੇਕਦੇ ਗੋਲਕ ਦੇ ਉੱਤੇ ਜਿਹੜੀ ਤਸਵੀਰ ਜੋ ਹੈ, ਤੇ ਇਹ ਤਸਵੀਰ ਹੋ ਗਿਆ, ਤੇ ਪਿੱਛੇ ਜੋ ਹੈ ਜੋ ਸ਼੍ਰੀ ਦਰਬਾਰ ਸਾਹਿਬ ਅੰਦਰ ਜੋ ਹੈ ਸਿੰਘਾਸਣ ਦੇ ਸਾਹਮਣੇ ਵੱਡੀ ਲਾਈ ਗਈ ਨਾ, ਇਹ ਓਰਿਜਿਨਲ ਸਤਿਗੁਰੂ ਮਹਾਰਾਜ ਜੀ ਦੀ ਤਸਵੀਰ ਹੈ, ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਬਣਾਉਣਾ ਕੀਤਾ ਉਹ ਬਣਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਡੀ ਤਸਵੀਰ ਉੱਥੇ ਸ਼ਭਾਈਮਾਨ ਹੁੰਦੀ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿੱਚ ਪਿਆਰਿਓ ਜਿੱਥੇ ਤਖਤ ਸਾਹਿਬ ਜੀ ਦੇ ਨਾਲ ਇਹ ਤਸਵੀਰ ਲਾਈ ਗਈ ਸੀ, ਤੇ ਬਾਅਦ ਦੇ ਵਿੱਚ ਉਹਨਾਂ ਨੇ ਕੱਢ ਦਿੱਤਾ, ਫਿਰ ਉਹਨੂੰ ਉਹ ਤਸਵੀਰ ਨੂੰ ਇਹਨਾਂ ਨੇ ਅਜਾਇਬ ਘਰ ਦੇ ਵਿੱਚ ਰੱਖ ਦਿੱਤਾ। ਫਿਰ 84 ਦੇ ਵੇਲੇ ਕਹਿੰਦੇ ਫਿਰ ਉੱਥੇ ਜਦੋਂ ਅੱਗ ਲੱਗ ਗਈ ਉਹਦੇ ਵਿੱਚ ਉਹ ਤਸਵੀਰ ਵੀ ਚੱਲ ਗਈ, ਲੇਕਿਨ ਉਹ ਤੋਂ ਪਹਿਲਾਂ ਜਿਹੜੇ ਮਹਾਂਪੁਰਖ ਜਿਹੜੇ ਹਨ ਤੇ ਬਾਬਾ ਗੁਰਬਚਨ ਸਿੰਘ ਸਾਹਿਬ ਜੀ, ਉਹਨਾਂ ਨੇ ਪਿਆਰਿਓ ਫਿਰ ਇੱਕ ਦੂਜਾ ਤਸਵੀਰਕਾਰ ਜਿਹੜਾ ਹੁੰਦਾ ਮੁਸੱਵਰ, ਉਹਨੂੰ ਲਾ ਕਰਕੇ ਉਹ ਤਸਵੀਰ ਬਣਾਈ ਗਈ। ਤੇ ਇਹ ਤਸਵੀਰ ਜਿਹੜੀ ਨਾ ਪਿਆਰਿਓ, ਜਦੋਂ ਪਟਨੇ ਸਾਹਿਬ ਦੀਆਂ ਸੰਗਤਾਂ, ਉਸ ਇਲਾਕੇ ਦੀਆਂ ਸੰਗਤਾਂ ਜਦੋਂ ਗਈਆਂ ਸੀ ਸਤਿਗੁਰੂ ਮਹਾਰਾਜ ਜੀ ਦੇ ਕੋਲ, ਤੇ ਗੁਰੂ ਮਹਾਰਾਜ ਨੂੰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ, ਤੇ ਮਹਾਰਾਜ ਨੇ ਕਿਹਾ ਕਿ ਠੀਕ ਹੈ ਭਾਈ, ਇਹ ਸਾਡੀ ਕੋਈ ਤਸਵੀਰ ਬਣਾ ਲਵੇ, ਉਹਦੇ ਦਰਸ਼ਨ ਕਰੋ। ਤੇ ਉਹਨਾਂ ਗੁਰਮੁਖ ਪਿਆਰਿਆਂ ਨੇ ਗੁਰੂ ਮਹਾਰਾਜ ਜੀ ਦੀ ਤਸਵੀਰ ਜੋ ਬਣਾਉਣੀ ਕੀਤੀ, ਫਿਰ ਉਹ ਤੋਂ ਬਾਅਦ ਉਹ ਉਸ ਅਸਥਾਨ ਤੇ ਗਈ। ਬਾਅਦ ਦੇ ਵਿੱਚ ਪਿਆਰਿਓ ਕੋਈ ਰਾਜੇ ਰਜਵਾੜੇ ਜਿਹੜੇ ਹਨ, ਜੋ ਸਿੱਖ ਰਜਵਾੜਿਆਂ ਦੇ ਵਿੱਚੋਂ, ਉਹਨਾਂ ਨੇ ਉਹਦੀ ਉੱਥੋਂ ਕਾਪੀ ਕਰਾ ਕਰਕੇ ਉਹਨਾਂ ਨੇ ਇੱਥੇ ਲਿਆ ਕਰਕੇ ਭੇਟਾ ਕਰਨਾ ਕੀਤਾ। ਕਿਹਾ ਜਾਂਦਾ ਪਿਆਰਿਓ ਇਹ ਦੋ ਤਸਵੀਰਾਂ ਜਿਹੜੀਆਂ ਇਹ ਓਰਿਜਿਨਲ ਤਸਵੀਰਾਂ ਹਨ।
1: ਕੋ ਸਿਮਰੈ।
0: ਹਰ ਕੋਈ ਵਿਅਕਤੀ ਜਿਹੜਾ ਦੇਵਤਾ ਤੇ ਨਾਲ ਇੱਥੇ ਮਾਤ ਲੋਕ ਦੇ ਵਿੱਚ ਮਨੁੱਖ ਜਿਹੜੇ ਮਹਾਰਾਜ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਹਰ ਕੋਈ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ਼ੀਲ ਸੁਭਾਅ ਸੀ, ਬਹੁਤ ਦਇਆਵਾਨ ਸਨ।
1: ਸ੍ਰੀ ਪ੍ਰਭ ਸਿੰਘ ਕਦਮ ਪੰਜਾਬ।
0: ਹੁਣ ਸਾਰੇ ਕਹਿੰਦੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੋ ਸਾਰਾ ਪੰਜਾਬ ਹੈ, ਜਿਹੜੇ ਪੰਜਾਬ ਦੇ ਸਿੰਘ ਸੀ ਉਹ ਕਹਿਣ ਲੱਗੇ ਕਿ ਜੀ ਹੁਣ ਭਾਈ ਸਾਡਾ ਇੱਥੇ ਕੌਣ ਵਲੀ ਕੌਣ ਆਸਰਾ ਹੋਵੇਗਾ। ਹੁਣ ਮਹਾਰਾਜ ਜੀ ਦਾ ਆਸਰਾ ਸੀ, ਮਹਾਰਾਜ ਜੀ ਸਾਡੇ ਵਲੀ ਵਾਲੀ ਸਨ। ਹੁਣ ਗੁਰੂ ਮਹਾਰਾਜ ਜੀ ਨੇ ਕਾਰਨ ਕਰਨਾ ਕੀਤਾ, ਹੁਣ ਆਪਾਂ ਕਿਹਦੇ ਆਸਰੇ ਇੱਥੇ ਟਿਕੀਏ। ਹੁਣ ਆਪਾਂ ਰੋਜ਼ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸੀ, ਹੁਣ ਤਾਂ ਪਾਤਸ਼ਾਹ ਜੀ ਨੇ ਵੀ ਤਨ ਦਾ ਚੋਲਾ ਕੱਜ ਲਿਆ, ਤੇ ਹੁਣ ਆਪਾਂ ਦਿਨ ਰਾਤ ਕਿਹਦੇ ਦਰਸ਼ਨ ਕਰੀਏ।
1: ਸ੍ਰੀਮੁਖ ਤੇ ਬਿਨ ਚਾਰ ਗਿਰਾ।
0: ਹੁਣ ਸਤਿਗੁਰੂ ਮਹਾਰਾਜ ਜੀ ਤੋਂ ਬਗੈਰ ਜੋ ਸੋਹਣੇ ਬਚਨ ਪਾਤਸ਼ਾਹ ਜੀ ਉਚਾਰਨ ਕਰਦੇ ਸਨ,
1: ਉਪਦੇਸ਼ ਸੁਣੇ,
0: ਹੁਣ ਮਹਾਰਾਜ ਜੀ ਤੋਂ ਇਲਾਵਾ ਕੌਣ ਸਾਨੂੰ ਭਾਈ ਉਪਦੇਸ਼ ਦੇਵੇਗਾ।
1: ਕਿਸੇ ਹਮ ਆਨੰਦ
0: ਕਿਹਨੂੰ ਵੇਖ ਕਰਕੇ ਆਪਾਂ ਆਨੰਦ ਨੂੰ ਪ੍ਰਾਪਤ ਹੋਣਾ ਹੈ।
1: ਵਿਸ਼ਵਾਸ ਵੱਡੇ,
0: ਹੁਣ ਦੋਵੇਂ ਲੋਕਾਂ ਦੇ ਵਿੱਚ ਲੋਕ ਪਰਲੋਕ ਦੇ ਵਿੱਚ ਸਾਡਾ ਵਿਸ਼ਵਾਸ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ, ਉਹਨਾਂ ਦੇ ਉੱਤੇ। ਹੁਣ ਲੋਕ ਤੇ ਪ੍ਰਲੋਕ ਦੇ ਵਿੱਚ ਅਸੀਂ ਕਹਿੰਦੇ ਉੱਤੇ

0: ਤੇ ਮਨ ਵਿੱਚ ਬਹੁਤ ਨਿਮਰਤਾ ਧਾਰਨ ਕਰਕੇ ਦੁਚਿਤਾਈ ਦੇ ਵਿੱਚ ਸੰਗਤਾਂ ਫਸ ਗਈਆਂ।
1: ਸੰਗ ਨਾ ਦੂਸਰ ਬੋਲਤ,
0: ਹੁਣ ਇੰਨਾ ਵੈਰਾਗ ਆਇਆ ਹੋਇਆ ਹੈ, ਇੱਕ ਸਿੰਘ ਦੂਜੇ ਦੇ ਨਾਲ ਬੋਲਦਾ ਨਹੀਂ, ਭਾਵ ਕਿ ਹਰ ਕੋਈ ਆਪਣੇ ਅੰਦਰ ਅੰਤਰ ਆਤਮਾ ਦੇ ਵਿੱਚ ਜਿਹੜਾ ਹੈ ਉਹਨੇ ਤਾਰੀ ਲਾਉਣੀ ਕੀਤੀ। ਤੇ ਇੰਨੇ ਗਮਗੀਨ ਹੋ ਗਏ, ਇੰਨਾ ਪਿਆਰਿਓ, ਤੇ ਉਹਨਾਂ ਦੇ ਅੰਦਰ ਭਾਵ ਵੈਰਾਗ ਪ੍ਰਗਟ ਹੋਇਆ, ਤੇ ਕਿਸੇ ਕੋਈ ਨਿਗਾਹ ਵੀ ਤਾਂ ਕਰਕੇ ਉਹ ਵੇਖਦਾ ਨਹੀਂ ਹੈ। ਹੁਣ ਲੱਗਦਾ ਕਿ ਜਿਸ ਤਰ੍ਹਾਂ ਕਿ ਬਹੁਤ ਕਵੀ ਰਾਜੀ ਦ੍ਰਿਸ਼ਟਾਂਤ ਦਿੰਦੇ ਕਿ ਬਹੁਤ ਸਾਰੇ ਸੱਪ ਜਿਹੜੇ ਜਿਨ੍ਹਾਂ ਦੀ ਇੱਕੋ ਇੱਕ ਮਣੀ ਹੋਵੇ ਤੇ ਅਚਨਚੇਤ ਪਿਆਰਿਓ ਉਹ ਅਲੋਪ ਹੋ ਜਾਵੇ, ਤੇ ਫਿਰ ਕਿਸ ਤਰ੍ਹਾਂ ਉਹ ਨਾਗ ਜਿਹੜੇ ਹਨ ਉਹ ਵਿਚਲਿਤ ਹੁੰਦੇ। ਇਸ ਤਰ੍ਹਾਂ ਹੀ ਪਿਆਰਿਓ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਬਹਿਬਲ, ਬਹੁਤ ਜ਼ਿਆਦਾ ਵਿਚਲਿਤ ਹੋ ਰਹੇ ਹਨ। ਹਰ ਕੋਈ ਕਹਿੰਦੇ ਕਿ ਦੇਖੋ ਜੀ ਸਾਡੇ ਭਾਗ ਨਹੀਂ ਹਨ, ਮਹਾਰਾਜ ਜੀ ਦਾ ਵਿਯੋਗ ਸਾਨੂੰ ਜਿਹੜਾ ਹੈ ਝੱਲਣਾ ਪੈ ਗਿਆ। ਸਾਨੂੰ ਤਾਂ ਚਾਹੀਦਾ ਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੀ ਅਸੀਂ ਆਪਣੇ

ਤੇਰੇ ਜਾਣ ਤੋਂ ਪਹਿਲਾਂ ਮੈਂ ਚੱਲ ਜਾਵਾਂ, ਮੈਂ ਤੇਰਾ ਵਿਯੋਗ ਨਹੀਂ ਚੱਲ ਸਕਦਾ ਹਾਂ, ਨਹੀਂ ਬਰਦਾਸ਼ਤ ਕਰ ਸਕਦਾ ਹਾਂ। ਇਹੀ ਮਨ ਦੇ ਵਿੱਚ ਭਾਵਨਾ ਗੁਰੂ ਕੀ ਸੰਗਤ ਇਹੀ ਵਚਨ ਪਈ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਅਸੀਂ ਵੀ ਆਪਣੇ ਤਨ ਦਾ ਤਿਆਗ ਕਰ ਦੇਣਾ ਹੈ, ਆਪਾਂ ਵੀ ਆਪਣੇ ਤਨ ਦਾ ਪਰਦਾ ਕਰ ਲੈਣਾ। ਤੇ ਸਾਰੇ ਕਹਿੰਦੇ ਕਿ ਦੇਖੋ ਭਾਈ ਜਿਹੜੇ

ਹੁਣ ਤਾਂ ਪਿਆਰਿਓ ਪਤੰਗਾ ਕਿਹਨੂੰ ਬੋਲਦੇ, ਅੱਜ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਵੇਗਾ, ਸਿਆਣਿਆਂ ਨੂੰ ਵੀ ਨਹੀਂ ਪਤਾ ਹੋਵੇਗਾ। ਲੇਕਿਨ ਪਿਆਰਿਓ ਪਤੰਗਾ ਇੱਕ ਛੋਟਾ ਜਿਹਾ ਭੰਬਟ ਹੁੰਦਾ ਤੇ ਕੀ ਹੁੰਦਾ, ਜਦੋਂ ਤੁਸੀਂ ਲਓ ਜਲਾਓ, ਖਾਸ ਕਰਕੇ ਪਹਿਲੇ ਜ਼ਮਾਨੇ ਦੇ ਵਿੱਚ ਘਰਾਂ ਦੇ ਵਿੱਚ ਦੀਏ ਜਗਾਏ ਜਾਂਦੇ ਸਨ, ਅੱਜ ਵੀ ਪਤੰਗੇ ਆਉਂਦੇ ਲਾਈਟ ਦੇ ਨਾਲ, ਉਹਦੇ ਲਾਈਟ ਦੇ ਨਾਲ ਹੀ ਚਿਪਕ ਕਰਕੇ ਕਈ ਮਰ ਜਾਂਦੇ, ਉਹ ਔਰ ਕੁਛ ਨਹੀਂ, ਉਹ ਪਤੰਗਾ ਹੁੰਦਾ। ਪਤੰਗੇ ਕੀ ਕਰਦੇ ਪਿਆਰਿਓ ਕਿ ਉਹ ਆ ਕਰਕੇ ਉਹਨਾਂ ਨੇ ਕੀ ਕਰਨਾ, ਜਿਹੜਾ ਕੋਈ ਛੰਮਾ ਜਗਦੀ ਹੋਵੇ, ਕੋਈ ਲੋ ਜਗਦੀ ਹੋਵੇ ਨਾ, ਪਤੰਗਾ ਕੀ ਕਰਦਾ, ਉਹ ਤੋਂ ਆਕਰਸ਼ਿਤ ਹੁੰਦਾ, ਆ ਕਰਕੇ ਪਿਆਰਿਓ ਤੇ ਉਹਦੀ ਉਹ ਭਾਂਟੜੀ ਲੈਂਦਾ, ਪ੍ਰਕਰਮਾ ਲਈ ਜਾਂਦਾ ਐ ਰਫਤਾਰ ਦੇ ਨਾਲ, ਤੇ ਆਵਾਜ਼ ਕਰੀ ਜਾਂਦਾ ਗੂ, ਇਹਦੀ ਇਸ ਤਰ੍ਹਾਂ ਆਵਾਜ਼ ਆਉਂਦੀ ਹੈ। ਉਹ ਆਵਾਜ਼ ਕਰਦੇ ਇੱਕ ਵਾਰੀ ਫਿਰ ਪਿਆਰਿਓ ਉਹੀ ਲੋ ਦੇ ਵਿੱਚ ਸਮਾ ਜਾਂਦਾ, ਚੱਟ ਕਰਕੇ ਆਵਾਜ਼ ਆਉਂਦੀ, ਉਹਦੀ ਹਸਤੀ ਖਤਮ ਹੋ ਜਾਂਦੀ ਹੈ। ਸਿਆਣਿਆਂ ਨੇ ਪਿਆਰਿਓ ਦੇਖੋ ਇਹ ਵਚਨ ਕਰਨਾ ਕੀਤਾ ਕਿ ਉਹਦਾ ਇਹ ਪਿਆਰ ਹੈ, ਉਹ ਜਦੋਂ ਲੋ ਜਲਦੀ ਆ ਉਹ ਰਹਿ ਨਹੀਂ ਸਕਦਾ, ਆ ਕਰਕੇ ਉਹਦੇ ਵਿੱਚ ਮੱਚ ਜਾਂਦਾ, ਸੜ ਜਾਵੇਗਾ, ਲੇਕਿਨ ਆਪਣੀ ਪ੍ਰੀਤ ਦਾ ਤਿਆਗ ਨਹੀਂ ਕਰਦਾ। ਹੁਣ ਸਿੰਘ ਪਿਆਰਿਓ ਇਹ ਆਪਸ ਦੇ ਵਿੱਚ ਇਹ ਵਚਨ ਪਏ ਕਰਦੇ ਕਿ ਭਾਈ ਸਾਡੇ ਨਾਲ ਤੋਂ ਪਤੰਗਾ ਚੰਗਾ ਹੈ, ਜੋ ਆਪਣੇ ਪਿਆਰੇ ਦੇ ਉੱਤੇ ਨਾ ਚੜ ਕਰਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ। ਇੱਕ ਬੋਲਦਾ ਕਿ ਦੇਖੋ ਸਾਡੇ ਨਾਲੋਂ ਤਾਂ ਉਹ ਹਿਰਨ ਵਧੀਆ ਹੈ,

0: ਹਿਰਨਾਂ ਨੂੰ ਜਦੋਂ ਪਕੜਿਆ ਜਾਂਦਾ ਸੀ, ਇੱਕ ਹੁੰਦੇ ਪਿਆਰਿਓ ਜਿਹੜੇ ਸ਼ਿਕਾਰੀ ਹੁੰਦੇ ਨਾ ਸਿੱਧਾ ਜਾ ਕਰਕੇ, ਹਿਰਨ ਜਿਹੜਾ ਇੰਨਾ ਚੰਚਲ ਜਾਨਵਰ ਮੰਨਿਆ ਜਾਂਦਾ, ਸ਼ੇਰ ਵੀ ਕਈ ਵਾਰੀ ਹਮਲੇ ਕਰਦਾ, ਕਈ ਵਾਰੀ ਹਮਲੇ ਕਰਦਾ ਤਾਂ ਇੱਕ ਆਧ ਵਾਰ ਉਹ ਹਿਰਨ ਨੂੰ ਮਾਰਨ ਦੇ ਵਿੱਚ ਕਾਮਯਾਬ ਹੁੰਦਾ, ਨਹੀਂ ਤਾਂ ਹਿਰਨ ਜਿਹੜਾ ਉਹ ਦੌੜ ਜਾਂਦਾ, ਉਹ ਲਾਗੇ ਨਹੀਂ ਆਉਣ ਦਿੰਦਾ। ਤੇ ਲੇਕਿਨ ਸ਼ਿਕਾਰੀ ਜਿਹੜੇ ਮਨੁੱਖ ਨੇ ਦੇਖੋ ਵੇਖਿਆ ਕਿ ਆਹ ਹਿਰਨ ਹੈ, ਇਹਨੂੰ ਜੇ ਪਕੜਨਾ ਹੋਵੇ ਉਹਦੀ ਕਮਜ਼ੋਰੀ ਹੁੰਦੀ ਹੈ ਘੰਡੇ ਹੇੜੇ ਦਾ ਨਾਦ। ਉਹ ਕੀ ਕਰਦੇ ਪਿਆਰਿਓ, ਘੰਡੇ ਹੇੜੇ ਦਾ ਨਾਦ ਜਿਹੜਾ ਹੈ ਹਲਕਾ ਜਿਹਾ ਟੂੰ ਟੂੰ ਉਹਦੀ ਆਵਾਜ਼ ਆਉਂਦੀ ਹੈ। ਇਹ ਜੰਗਲਾਂ ਦੇ ਵਿੱਚ ਜਾ ਕਰਕੇ ਸ਼ਿਕਾਰੀ ਕੀ ਕਰਦਾ, ਛੁੱਪ ਜਾਂਦਾ, ਛੁੱਪ ਕਰਕੇ ਘੰਡੇ ਹੇੜੇ ਦਾ ਨਾਦ ਪੈਦਾ ਕਰਦਾ। ਜਦੋਂ ਨਾਦ ਪੈਦਾ ਹੋਵੇ ਤੇ ਹਿਰਨ ਜਿਹੜਾ ਨਾ ਪਿਆਰਿਓ ਨਾਦ ਤੋਂ ਕੀਲਿਆ ਜਾਂਦਾ, ਤੇ ਕੀਲ ਕਰਕੇ ਉਹ ਨਾਦ ਨੂੰ ਸੁਣਨ ਦੇ ਲਈ ਕੰਨ ਲਾ ਕਰਕੇ ਉਸ ਪਾਸੇ ਆ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਅੱਗੇ ਸ਼ਿਕਾਰੀ ਬੈਠੇ ਹੋਏ ਹਨ। ਜਦੋਂ ਲਾਗੇ ਚੱਲ ਜਾਂਦਾ ਤੇ ਉਸੇ ਵੇਲੇ ਸ਼ਿਕਾਰੀ ਆਪਣਾ ਤੀਰ ਕੱਢ ਕੇ ਉਹਨੂੰ ਮਾਰ ਦਿੰਦਾ। ਹਿਰਨ ਉਹ ਪ੍ਰਾਣੀ ਆ ਪਿਆਰਿਓ ਜਿਹਨੂੰ ਤੁਸੀਂ ਨਾ ਤੇ ਉਹਦੇ ਮਗਰ ਜਾਓ, ਉਹਨੇ ਤੁਹਾਨੂੰ ਲਾਗੇ ਨਹੀਂ ਲੱਗਣ ਦੇਣਾ, ਜਿੱਥੇ ਤੁਸੀਂ ਪਹੁੰਚੋਗੇ ਉਹ ਤੋਂ ਪਹਿਲਾਂ ਹੀ ਉਹਨੇ ਭੱਜ ਜਾਣਾ। ਲੇਕਿਨ ਉਹ ਨਾਦ ਦਾ ਉਹਨੂੰ ਜਿਹੜਾ ਹੈ ਪਿਆਰ ਹੈ ਨਾਦ ਦੇ ਨਾਲ, ਉਹਦੇ ਲਈ ਉਹ ਕੀ ਲਿਆ ਜਾਂਦਾ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ।
1: ਸੁਗੰਧ ਤੇ ਅੰਧ ਮਧੂ ਬ੍ਰਿਤ,
0: ਤੇ ਇੱਕ ਸੁਗੰਧੀ ਨੂੰ ਲੈਣ ਦੇ ਲਈ ਤੇ ਜਿਸ ਤਰ੍ਹਾਂ ਕਿ ਮਧੂ ਮੱਖੀ ਜਿਹੜੀ ਹੁੰਦੀ ਨਾ, ਉਹ ਪਿਆਰਿਓ ਕੀ ਹੁੰਦਾ ਮਕਰੰਦ ਰਸ ਲੈਣ ਦੇ ਲਈ, ਕਮਲ ਫੁੱਲ ਦਾ ਪਰਾਗ ਲੈਣ ਦੇ ਲਈ ਉਹਦੇ ਉੱਤੇ ਬਹਿ ਜਾਂਦੀਆਂ, ਬੈਠ ਕਰਕੇ ਉਹਦਾ ਰਸ ਲੈ ਕਰਕੇ ਉਹਦੇ ਵਿੱਚ ਹੀ ਉਹਦੇ ਪੈਰ ਖੁੱਭ ਜਾਂਦੇ ਤੇ ਸੰਧਿਆ ਵੇਲੇ ਉਹ ਕਮਲ ਦਾ ਫੁੱਲ ਪਿਆਰਿਓ ਬੰਦ ਹੋ ਜਾਂਦਾ, ਜਿਹਦੇ ਨਾਲ ਉਹ ਜਿਹੜੇ ਹਨ ਮੱਖੀਆਂ ਜਿਹੜੀਆਂ ਹਨ ਉਹ ਜਿਹੜੇ ਭੌਰੇ ਆਦਿਕ ਉਹ ਉਹਦੇ ਵਿੱਚ ਹੀ ਖਤਮ ਹੋ ਜਾਂਦੇ। ਤੇ ਇਸ ਤਰ੍ਹਾਂ ਹੀ ਪਿਆਰਿਓ ਜਿਹੜਾ ਜਿਹੜੀ ਮੀਨ ਜਿਹੜੀ ਹੈ, ਮੀਨ ਦਾ ਮਤਲਬ ਕਿ ਮੱਛੀ, ਮੱਛੀ ਦਾ ਪਿਆਰ ਜਿਹੜਾ ਜਲ ਦੇ ਨਾਲ ਹੈ, ਤੇ ਜਦੋਂ ਤੱਕ ਪਾਣੀ ਦੇ ਵਿੱਚ ਮੱਛੀ ਨੂੰ ਰੱਖੋ ਪਿਆਰਿਓ, ਤਰੋ ਤਾਜ਼ਾ ਚੜ੍ਹਦੀ ਕਲਾ ਵਿੱਚ ਰਵੇਗੀ, ਉਹਦਾ ਪਿਆਰ ਪਾਣੀ ਦੇ ਨਾਲ ਹੈ, ਉਹਦਾ ਜੀਵਨ ਹੀ ਪਾਣੀ ਹੈ। ਜਦੋਂ ਪਾਣੀ ਤੋਂ ਬਾਹਰ ਮੱਛੀ ਨੂੰ ਕੱਢ ਦਿਓ, ਤੜਫ ਤੜਫ ਕਰਕੇ ਮੱਛੀ ਮਰ ਜਾਂਦੀ ਹੈ। ਸਿੰਘ ਆਪਸ ਦੇ ਵਿੱਚ ਵਚਨ ਕਰਦੇ ਕਿ ਖਾਲਸਾ ਜੀ ਉਹ ਸਾਡੇ ਨਾਲੋਂ ਤਾਂ ਉਹ ਮੱਛੀ ਵਧੀਆ ਹੈ, ਜਿਹਨੇ ਆਪਣਾ ਨੇ ਆਪਣਾ ਪਿਆਰ ਜਿਹੜਾ ਹੈ ਪਾਣੀ ਦੇ ਨਾਲ ਲਾਉਣਾ ਕੀਤਾ, ਪਾਣੀ ਤੋਂ ਵਿਛੋੜਾ ਦੇ ਦਿਓ, ਤੜਫ ਤੜਫ ਕਰਕੇ ਮੱਛੀਆਂ ਮਰ ਜਾਂਦੀਆਂ।
1: ਇਹ ਜੰਤ ਮਲੀਨ
0: ਤੇ ਆਪਸ ਦੇ ਵਿੱਚ ਕਹਿੰਦੇ ਕਿ ਵੇਖਿਆ ਜਾਵੇ ਨਾ ਇਹ ਜੰਤੂ ਜਿਹੜੇ ਨਾ ਪਿਆਰਿਓ ਕੋਈ ਵੱਡੇ ਨਹੀਂ, ਮਲੀਨ ਆਦਿਕ ਹਨ,
1: ਪ੍ਰੇਮ ਕੋ ਦੇਤ ਹੈ ਆਪ,
0: ਲੇਕਿਨ ਪ੍ਰੇਮ ਇਹਨਾਂ ਦਾ ਇੰਨਾ ਜ਼ਿਆਦਾ ਹੁੰਦਾ ਤੇ ਜਿਹਦੇ ਨਾਲ ਪਿਆਰ ਕਰਦੇ ਨਾ ਉਹਦੇ ਉੱਤੇ ਆਪਣੇ ਆਪ ਨੂੰ ਉਹ ਕੁਰਬਾਨ ਕਰ ਦਿੰਦੇ, ਵਾਰ ਦਿੰਦੇ ਹਨ। ਤੇ ਅਸੀਂ ਤਾਂ ਭਾਈ ਮਨੁੱਖਾ ਜਾਮਾ ਅਸਾਂ ਨੇ ਧਾਰਨ ਕਰਨਾ ਕੀਤਾ, ਕਿਹਾ ਜਾਂਦਾ ਨਾ ਕਿ ਸਾਰੀਆਂ ਇਹ ਯੂਨੀਆਂ ਦੇ ਵਿੱਚੋਂ 84 ਲੱਖ ਯੂਨੀਆਂ ਦੇ ਵਿੱਚ ਉੱਤਮ ਦੇਹ ਸੋ ਮਨੁੱਖ ਦੇਹੀ, ਸਭ ਤੋਂ ਉੱਤਮ ਜਿਹੜੀ ਹੈ ਇਹ

0: ਆਦ ਪਿਆਰਿਓ ਦੇਖੋ ਸਾਨੂੰ ਪਤਾ ਸਤਿਗੁਰੂ ਮਹਾਰਾਜ ਜੀ ਦੀ ਪ੍ਰੀਤ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਪਿਆਰ ਬਹੁਤ ਸੁਖਦਾਇਕ ਹੈ ਜੋ ਦੋਵੇਂ ਲੋਕਾਂ ਦੇ ਵਿੱਚ ਕਲਿਆਣ ਕਰਦੀ ਹੈ ਤੇ ਇੰਨਾ ਮਹਾਤਮ ਆਪਾਂ ਨੂੰ ਪਤਾ ਹੈ ਲੇਕਿਨ ਇਹ ਇੰਨਾ ਸਾਨੂੰ ਪਤਾ ਗਿਆਨ ਰਹਿਣ ਦੇ ਬਾਵਜੂਦ ਵੀ ਆਪਾਂ ਨੇ ਗਿਆਨ ਦਾ ਨਿਰਵਾਹ ਨਹੀਂ ਕਰਨਾ ਕੀਤਾ ਸਾਨੂੰ ਚਾਹੀਦਾ ਸੀ ਨਾ ਆਪਣੇ ਆਪ ਦਾ ਤਿਆਗ ਕਰ ਦਈਏ ਆਪਣੇ ਤਨ ਨੂੰ ਆਪਾਂ ਖਤਮ ਕਰ ਦਈਏ ਲੇਕਿਨ ਫਿਰ ਵੀ ਆਪਾਂ ਮਹਾਰਾਜ ਜੀ ਦੇ ਵਿਯੋਗ ਦੇ ਵਿੱਚ ਜੀਵਿਤ ਹਾਂ ਤੇ ਆਪਸ ਵਿੱਚ ਕਹਿੰਦੇ ਕੋਈ ਕਹਿੰਦਾ ਕਿ ਦੇਖੋ ਜੀ ਪੱਥਰ ਬੜਾ ਸਖ਼ਤ ਮੰਨਿਆ ਜਾਂਦਾ ਲੇਕਿਨ ਸਾਨੂੰ ਲੱਗਦਾ ਕਿ ਭਾਈ ਸਾਡਾ ਹਿਰਦਾ ਪੱਥਰ ਤੋਂ ਵੀ ਸਖ਼ਤ ਹੋ ਗਿਆ ਤੇ ਜੋ ਸਾਡਾ ਪ੍ਰੀਤਮ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਵਿਯੋਗ ਅਸਾਂ ਨੇ ਝੱਲ ਲਿਆ ਤੇ ਜਿਨ੍ਹਾਂ ਤੋਂ ਬਗੈਰ ਰੰਚਕ ਮਾਤਰ ਸੁਖ ਦਾ ਲੇਸ਼ ਸਾਨੂੰ ਨਹੀਂ ਪ੍ਰਾਪਤ ਹੁੰਦਾ ਤੇ ਦੋਵੇਂ ਲੋਕਾਂ ਦੇ ਉਹ ਮਾਲਕ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
1: ਬੈਠ ਰਹੇ ਬਨਦੀ
0: ਤੇ ਉਹਨਾਂ ਤੋਂ ਬਗੈਰ ਆਪਾਂ ਦੀਨ ਬਣ ਕਰਕੇ ਇੱਥੇ ਹੱਥ ਦੇ ਉੱਤੇ ਹੱਥ ਧਰ ਕੇ ਬੈਠੇ ਹੋਏ ਹਾਂ
1: ਸਾਥ ਜੋ ਨਾਥ ਉਦਾਰਾ
0: ਤੇ ਸਾਨੂੰ ਚਾਹੀਦਾ ਨਾ

0: ਮਾਣ ਕਰਕੇ ਇਹ ਗੁਰੂ ਕੇ ਸਿੰਘ ਬੈਠੇ ਹੋਏ ਹਨ
1: ਅਡੋਲ ਥਿਰੇ ਇੱਕ ਸਾਰਾ
0: ਤੇ ਅੰਗ ਪਿਆਰਿਓ ਅਡੋਲ ਹੋ ਗਿਆ ਸੁੰਨਮ ਸੁੰਨ ਹੋ ਗਏ ਹਨ ਜਦੋਂ ਬਹੁਤ ਜ਼ਿਆਦਾ ਬੰਦੇ ਦੇ ਉੱਤੇ ਦੁੱਖ ਦੇ ਬਾਦਲ ਟੁੱਟ ਜਾਂਦੇ ਹਨ ਬਹੁਤ ਸਾਰੇ ਦੁੱਖਾਂ ਦੀ ਪ੍ਰਾਪਤੀ ਹੁੰਦੀ ਨਾ ਪਿਆਰਿਓ ਬੰਦਾ ਜਿਹੜਾ ਹੌਲਾ ਬੌੜਾ ਹੋ ਜਾਵੇ ਪਤਾ ਹੀ ਨਹੀਂ ਲੱਗਦਾ ਉਹ ਇੰਜ ਗੁੰਮ ਸੁਮਝਾ ਹੋ ਜਾਂਦਾ ਨੀਵੀਆਂ ਪਾ ਲਵੇਗਾ ਉਹਨੂੰ ਕਿਸੇ ਚੀਜ਼ ਦੇ ਵਿੱਚ ਰੁਚੀ ਨਹੀਂ ਆਵੇਗੀ ਉਹਨੂੰ ਪ੍ਰਸ਼ਾਦਾ ਵੀ ਦਿਓ ਪਿਆਰਿਓ ਵੇਖਦੇ ਨਾ ਕਈ ਵਾਰੀ ਇਹੋ ਜਿਹਾ ਦੁੱਖ ਆ ਜਾਵੇ ਦੋ ਦੋ ਤਿੰਨ ਤਿੰਨ ਦਿਨ ਤੋਂ ਬੰਦੇ ਭੁੱਖੇ ਹੁੰਦੇ ਲੇਕਿਨ ਪਿਆਰਿਓ ਉਹਨਾਂ ਨੂੰ ਭੁੱਖੀ ਨਹੀਂ ਲੱਗਦੀ ਪੇਟ ਖਾਲੀ ਹੁੰਦਾ ਕੋਈ ਬੋਲੇ ਜੀ ਪ੍ਰਸ਼ਾਦਾ ਛੱਕ ਤੇ ਦੁੱਖ ਪਿਆਰਿਓ ਇੰਨਾ ਤਕੜਾ ਹੁੰਦਾ ਦੁੱਖ ਦੇ ਵਿੱਚ ਪ੍ਰਸ਼ਾਦਾ ਵੀ ਬੰਦੇ ਨੂੰ ਭੁੱਲ ਜਾਂਦਾ ਹੈ ਸਰੀਰ ਦੀ ਕਿਰਿਆ ਵੀ ਭੁੱਲ ਜਾਂਦੀ ਹੈ ਬਹੁਤ ਬਹਿਬਲਤਾਈ ਆਉਂਦੀ ਹੈ ਇਸ ਤਰ੍ਹਾਂ ਬਹੁਤ ਸਿੰਘ ਬਹਿਬਲ ਹੋਏ ਹਨ ਸਤਿਗੁਰੂ ਮਹਾਰਾਜ ਜੀ ਨੇ ਜੋ ਆਗਿਆ ਕੀਤੀ ਆਗਿਆ ਦੇ ਬਸ ਹੋ
1: ਕਰਕੇ
0: ਮਹਾਰਾਜ ਨੇ ਕਿਹਾ ਨਾ ਕਿ ਦਿਨ ਚੜ੍ਹਦਿਆਂ ਤੱਕ ਭਾਈ ਤੁਸੀਂ ਨਾ ਚੌਕੀਰ ਦੇ ਇੱਥੇ ਹੀ ਜਿਹੜਾ ਹੈ ਪੈਰਾ ਲਾਉਣਾ ਤੇ ਬੈਠ ਕਰਕੇ ਬਾਣੀ ਦਾ ਜਾਪ ਕਰਨਾ ਕੀਰਤਨ ਆਦਿਕ ਕਰਨਾ
1: ਦਾਸ ਤੁਰੰਗਨ
0: ਹੁਣ ਇੱਕ ਸਿੰਘ ਜਿਹੜਾ ਨਾ ਪਿਆਰਿਓ ਜਿੱਥੇ ਮਹਾਰਾਜ ਜੀ ਦੇ ਘੋੜਿਆਂ ਦਾ ਅਸਤਬਲ ਜਿਹੜਾ ਉਸ ਪਾਸੇ ਗਿਆ ਤੇ ਉੱਥੇ ਪਿਆਰਿਓ ਕੁਮੈਦ ਰੰਗ ਦਾ ਜਿਹੜਾ ਘੋੜਾ ਜਿਹੜਾ ਮਹਾਰਾਜ ਜੀ ਦਾ ਵਿਸ਼ੇਸ਼ ਸਵਾਰੀ ਦਾ ਉਹ ਨਜ਼ਰ ਨਹੀਂ ਆਇਆ
1: ਅਗਵਾਰ
0: ਤੇ ਕੀ ਦੇਖਦੇ ਕਿ ਉਹਦੇ ਅਗਵਾੜ ਤੇ ਪਿਛਾੜ ਦੇ ਜਿਹੜੇ ਰੱਸੇ ਜਿਹੜੇ ਉਹ ਖੁੱਲੇ ਹੋਏ ਹਨ
1: ਸਥਾਨ
0: ਉੱਥੇ ਜਾ ਕਰਕੇ ਜਦੋਂ ਸਿੰਘਾਂ ਨੇ ਵੇਖਣਾ ਕੀਤਾ ਬੜੇ ਦੰਗ ਹੋ ਗਏ ਉਹ ਸਾਰੇ ਕਹਿੰਦੇ ਕਿ ਜੀ ਆ ਘੋੜਾ ਜਿਹੜਾ ਗੁਰੂ ਮਹਾਰਾਜ ਜੀ ਦਾ ਇਹ ਕਿੱਥੇ ਨਿਕਲ ਗਿਆ
1: ਰੀਤ ਰਹੇ ਇਹ ਦੁਆਰ
0: ਇੱਥੇ ਤਾਂ ਦਰਵਾਜੇ ਵੀ ਬੰਦ ਹਨ ਤੇ ਇਹਦਾ ਆਪਾਂ ਨੇ ਰੱਸੇ ਲਾਉਣੇ ਅਗਾੜ ਪਿਛਾੜ ਲਾਉਣਾ ਕੀਤਾ ਲੇਕਿਨ ਫਿਰ ਵੀ ਇਹ ਰੱਸਿਆਂ ਨੂੰ ਛੱਡ ਕਰਕੇ ਕੁਮੈਦ ਘੋੜਾ ਕਿੱਥੇ ਚੱਲ ਗਿਆ ਹੁਣ ਉਹ ਸਿੰਘ ਜਿਹੜਾ ਨਾ ਉਹ ਭਾਜ ਕਰਕੇ ਆਇਆ ਜਿੱਥੇ ਇੱਥੇ ਲਾਗੇ ਗੁਰੂ ਕੇ ਸਿੰਘ ਬੈਠੇ ਹੋਏ ਉਹਨਾਂ ਦੇ ਤਾਂ ਹੀ ਵਚਨ ਕਰਦਾ ਉਹ ਕਹਿੰਦਾ ਕਿ ਦੇਖੋ ਜੀ ਜੋ ਕੁਮੈਦ ਰੰਗ ਦਾ ਘੋੜਾ ਜਿਹੜਾ ਹੈ ਉਹ ਅਸਤਬਲ ਦੇ ਵਿੱਚ ਨਜ਼ਰ ਨਹੀਂ

0: ਆ ਕੇ ਲੱਗਦਾ ਭਾਈ ਮਹਾਰਾਜ ਜੀ ਨੇ ਆਹ ਕੀ ਖੇਡ ਵਰਤਾ ਦਿੱਤੀ ਹੈ। ਹੁਣ ਇਹਦੇ ਵਿੱਚ ਮਹਾਰਾਜ ਜੀ ਹਨ ਲੇਕਿਨ ਘੋੜਾ ਵੀ ਇਹ ਨਜ਼ਰ ਨਹੀਂ ਆ ਰਿਹਾ। ਇਹ ਅਸ਼ਚਰਜਤਾ ਦੇਣ ਵਾਲੀਆਂ ਗੱਲਾਂ, ਇਹ ਇੱਕ ਤਾਂ ਗੁਰੂ ਮਹਾਰਾਜ ਜੀ ਤਾਂ ਇੱਥੇ ਕਨਾਤ ਦੇ ਵਿੱਚ, ਦੂਜਾ ਉਹ ਘੋੜਾ ਨਜ਼ਰ ਨਹੀਂ ਆ ਰਿਹਾ। ਤੇ ਇਹ ਕੰਨਾਂ ਦੇ ਨਾਲ ਜਦੋਂ ਸਰਵਣ ਕਰਨਾ ਕੀਤਾ ਸਾਰੇ ਵਿਸਮਿਤ ਹੋ ਰਹੇ ਹਨ। ਇੱਕ ਨਹੀਂ ਭਾਵ ਕੇ ਭਾਈ ਇਹ ਵੇਖ ਕਰਕੇ ਦੰਗ ਹੁੰਦੇ ਕਿ ਭਾਈ ਆਪਾਂ ਕਿਸ ਤਰ੍ਹਾਂ ਇਹਨੂੰ ਯਕੀਨ
1: ਕਰੀਏ।
0: ਬਾਕੀ ਤਾਂ ਦੇਖੇ ਜਿਹੜੇ ਘੋੜੇ ਜਿਹੜੇ ਉਹ ਖੜੋਤੇ ਹੋਏ ਹਨ, ਤੇ ਘੋੜੇ ਵੀ ਪਿਆਰੀ ਉਹ ਬਹੁਤ ਦੀਨ ਮਨਾ ਵਿਰਾਗ ਕਰਦੇ,
1: ਸੰਦੇਹ ਭਏ ਕਿਮ ਜਾਣੇ,
0: ਤੇ ਉਹ ਉਹਨਾਂ ਦੇ ਅੰਦਰ ਵੀ ਸੰਦੇਹ ਪੈਦਾ ਹੋ ਗਿਆ।
1: ਘਰੇ ਜਬ ਦਿਓਸ ਚੜ੍ਹੇ।

0: ਦਾ ਛੇਵੀਂ ਵਾਲਾ ਦਿਨ ਜਦੋਂ ਚੜਿਆ ਤੇ ਉਸ ਤੋਂ ਬਾਅਦ
1: ਇੰਧਨ ਲਿਆਵਨ ਹਾਰ ਹੁਤੋ
0: ਤੇ ਫਿਰ ਇੰਧਨ ਲਿਆਵਨ ਹਾਰ ਹੁਤੋ ਜਿਹੜਾ ਇੰਧਨ ਲੱਕੜਾਂ ਨੂੰ ਲਿਆਉਣ ਵਾਲਾ
1: ਹਾਰ ਸ੍ਰੀ ਪ੍ਰਭ ਕੋ ਦਰਸਾਏ
0: ਤੇ ਉਹ ਜਿਹਨੇ ਪਿਆਰਿਓ ਲੱਕੜਾਂ ਦਾ ਪ੍ਰਬੰਧ ਕਰਨਾ ਕੀਤਾ ਸੀ ਨਾ ਚੰਦਨ ਦੀ ਚਿਖਾ ਦਾ ਲੱਕੜਾਂ ਦਾ ਤੇ ਉਹਨੂੰ ਗੁਪਤ ਰੂਪ ਦੇ ਵਿੱਚ ਹੁਣ ਇੱਥੋਂ ਯਾਦ ਰੱਖਣਾ ਚਾਹੀਦਾ ਜਿੰਨੇ ਵਾਰ ਜਿਨ੍ਹਾਂ ਨੇ ਕਿਹਾ ਨਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਤੇ ਇਹ ਪਿਆਰਿਓ ਗੁਪਤ ਰੂਪ ਦੇ ਵਿੱਚ ਭਾਵਨੀ ਦੇ ਵਿੱਚ ਜੋ ਸੂਖਸ਼ਮ ਰੂਪ ਹੁੰਦਾ ਹੈ ਉਸ ਰੂਪ ਦੇ ਵਿੱਚ ਜਿਸ ਤਰ੍ਹਾਂ ਭਗਤਾਂ ਨੂੰ ਜਿਸ ਰੂਪ ਦੇ ਵਿੱਚ ਦਰਸ਼ਨ ਹੁੰਦੇ ਉਹ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਹਨ। ਅੱਜ ਵੀ ਕਈ ਵਾਰੀ ਪਿਆਰਿਓ ਤੇ ਸਤਿਗੁਰੂ ਆਪਾਂ ਬੈਠੇ ਤੇ ਕਈ ਕਹਿੰਦੇ ਨਾ ਜੀ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ ਹਨ।

0: ਉਹਨੇ ਉਸ ਰੂਪ ਨੇ ਸਤਿਗੁਰੂ ਮਹਾਰਾਜ ਜੀ ਨੇ ਗੁਪਤ ਰੂਪ ਦੇ ਵਿੱਚ ਮੈਂ ਉਹਨੂੰ ਵਚਨ ਕੀਤਾ ਕਿ ਸਿੱਖਾ ਜਾ ਕਰਕੇ ਇਹ ਸਾਡੇ ਸਿੰਘਾਂ ਨੂੰ ਬੇਨਤੀ ਕਰਨਾ ਕਰ, ਉਹਨਾਂ ਨੂੰ ਦੱਸਣਾ ਕਰ ਕਿ ਭਾਈ ਤੁਸੀਂ ਨਾ ਸਾਡੀ ਚਿੰਤਾ ਸਾਡਾ ਝੋਰਾ ਦੁੱਖ ਨਾ ਕਰਨਾ ਕਰੋ।
1: ਨਾਮ ਜਪੋ
0: ਬਸ, ਜੇ ਜੇ ਸਾਡੇ ਤੱਕ ਪਹੁੰਚਣਾ ਹੈ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨਾ ਕਰੋ, ਬਾਰ ਬਾਰ ਇਹ ਨਾਮ ਦਾ ਜਾਪ ਕਰਨਾ ਕਰੋ, ਸਿਮਰਨ ਕਰਨਾ ਕਰੋ ਤੇ ਅੰਤ ਦੇ ਵਿੱਚ ਇਹ ਨਾਮ ਨੇ ਹੀ ਤੁਹਾਡੀ ਸਹਾਇਤਾ ਕਰਨੀ ਹੈ।

0: ਉਮੀਦ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਕੇ ਐ ਮਨਾ, ਪਾਤਸ਼ਾਹ ਜੀ ਕਹਿੰਦੇ ਹਨ, ਜਿੱਥੇ ਮਾਂ ਬਾਪ ਕੋਈ ਤੇਰੇ ਨਾਲ ਨਹੀਂ ਟੁੱਕਣਾ, ਉੱਥੇ ਨਾਮ ਨੇ ਲੋਕ ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕਰਨੀ ਹੈ, ਤੇਰੀ ਬਾਂਹ ਪਕੜਨੀ ਹੈ।
1: ਸ੍ਰੀ ਪ੍ਰਭ ਜਾਤ
0: ਇਸ ਤਰ੍ਹਾਂ ਸਿੰਘ ਕਹਿਣ ਲੱਗਾ ਕਿ ਇੰਜ ਬਚਨ ਕਰਕੇ ਗੁਰੂ ਮਹਾਰਾਜ ਜੀ ਅਲੋਪ ਹੋ
1: ਗਏ।
0: ਇਹ ਸੁਣ ਕਰਕੇ ਸਾਰੇ ਵਿਸਮਿਤ ਹੁੰਦੇ ਹਨ।
1: ਸੰਮਤ 17 ਸਾਹਿਬ ਤੇ ਪੁਨ ਪਹਿਠ ਪਹਿਚਾਨ
0: ਤੇ ਇਹ ਸੰਮਤ 1765 ਦੇ ਵਿੱਚ
1: ਕੀ ਸ਼ੁੱਧ ਪੰਚਮੀ ਨਿਸਬ ਕੁੰਠ ਪਿਆ
0: ਤੇ ਕਾਤਕ ਦੀ ਜਿਹੜੀ ਹੈ, ਕਾਤਕ ਦੀ ਇੱਕ ਹੁੰਦਾ ਵਧੀ ਤੇ ਇੱਕ ਸੁਧੀ ਹੁੰਦਾ। ਕਾਤਕ ਦੀ ਸੁਧੀ ਜਿਹੜੀ ਹੈ ਮੱਸਿਆ ਤੋਂ 5 ਦਿਨ ਬਾਅਦ ਪੰਚਮੀ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਨੇ ਬੈਕੁੰਠ ਗਮਨ ਕਰਨਾ ਕੀਤਾ, ਸੱਚ ਖੰਡ ਗਮਨ ਕਰਨਾ ਕੀਤਾ। ਇਹ ਸੰਮਤ 1765 ਜੇ ਈਸਵੀ ਸਨ ਦੇ ਵਿੱਚ ਆਪਾਂ ਵੇਖਦੇ ਹਾਂ, ਇਹ ਸਤਾਰਾਂ

0: ਸੁਣ ਕਰਕੇ ਸੰਗਤ ਬਹੁਤ ਜ਼ਿਆਦਾ ਦੀਨ ਮਨਾ ਹੋ ਗਈ ਹੈ।
1: ਵਾਹਨ ਕੋ ਲੈ ਗਏ ਗੁਰੂ
0: ਤੇ ਕਈਆਂ ਨੇ ਅਨੁਮਾਨ ਲਾਇਆ ਕਿ ਲੱਗਦਾ ਸਤਿਗੁਰੂ ਮਹਾਰਾਜ ਭਾਈ ਆਪਣੇ ਵਾਹਨ ਨੂੰ ਵੀ ਨਾਲ ਲੈ ਕੇ ਗਏ ਹਨ।
1: ਜਾਮ ਦਿਵਸ ਜਬ ਹੀ
0: ਚੜ੍ਹਾ ਜਦੋਂ ਜਾਮ ਦਿਵਸ ਪਿਆਰੀ ਉਹ ਚੜ੍ਹ ਕਰਕੇ ਆਇਆ
1: ਗੁਰੂ ਚਰਿਤ੍ਰ ਬਿਸਮਾਏ
0: ਤੇ ਚਿਤ
1: ਸਾਰੇ
0: ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਇਹ ਚਰਿੱਤਰ ਜਿਹੜੇ ਹਨ ਵੇਖ ਕਰਕੇ ਵਿਸਮਿਤ ਹੁੰਦੇ। ਆਪਾਂ ਪੜ੍ਹਦੇ ਨਾ ਪਿਆਰਿਓ, ਸੁਪਨ ਚਰਿੱਤਰ ਚਿੱਤਰ ਬਾਣ ਕੇ ਬਚਰੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਮਹਾਰਾਜ ਜੀ ਦੇ ਚਰਿੱਤਰ ਵੀ ਪਿਆਰਿਓ ਬੜੇ ਕਮਾਲ ਦੇ ਲਾਜਵਾਬ ਹਨ।
1: ਹੁਣ
0: ਇੰਨੇ ਕੁ ਸਮੇਂ ਦੇ ਵਿੱਚ ਪਿਆਰਿਓ ਇੱਕ ਸਾਧ ਜਿਹੜਾ ਹੈ ਇੱਕ ਮਹਾਂਪੁਰਖ ਉਹ ਚੱਲ ਕਰਕੇ ਆਇਆ ਤੇ ਗੁਰੂ ਕੇ ਸਿੰਘ ਬੈਠੇ ਹੋਏ ਸਨ ਉਹਨਾਂ ਨੂੰ ਬੈਠ ਕੇ ਉਹਨਾਂ ਨੂੰ ਬੈਠਿਆਂ ਵੇਖ ਕਰਕੇ ਉਹਨੇ ਵਚਨ ਕੀਤਾ
1: ਬੈਠੇ ਹੋ ਮਿਲ ਕਰਕੇ।
0: ਉਹ ਮਹਾਂਪੁਰਖ ਚੜ੍ਹਦੀ ਕਲਾ ਵਾਲਾ ਭਜਨ ਬੰਦਗੀ ਕਰਨ ਵਾਲਾ ਜਿਹੜਾ ਉਹ ਆ ਕਰਕੇ ਕਹਿੰਦਾ ਕਿ ਭਾਈ ਤੇ ਤੁਸੀਂ ਇੱਥੇ ਕਿਉਂ ਬੈਠੇ ਹੋਏ ਹੋ,
1: ਮੌਨ ਮੁਖ ਧਰ ਕੇ
0: ਤੇ ਤੁਸੀਂ ਨਾ ਬਹੁਤ ਸ਼ੋਕਾਤੁਰ ਹੋ ਸਚਿੰਤ ਹੋ, ਮੌਨ ਨੂੰ ਤੁਸਾਂ ਨੇ ਧਾਰਨ ਕਰਨਾ ਕੀਤਾ।
1: ਕਹਿਓ ਪ੍ਰਸੰਗ ਉਦਾਰ
0: ਸੁਣ ਕਰ ਕਹਿਓ ਭਾਵ ਕੇ ਸੁਣ ਕਰਕੇ ਸਿੰਘਾਂ ਨੇ ਉਸ ਮਹਾਂਪੁਰਖ ਦੇ ਤਾਈ ਵਚਨ ਕੀਤਾ। ਉਹਨੂੰ ਕਿਹਾ ਕਿ ਭਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੈਕੁੰਠ ਪਿਆਨਾ ਕਰ ਗਏ ਹਨ ਤੇ ਜਿਸ ਤਰ੍ਹਾਂ ਕਿ ਬਾਦਸ਼ਾਹ ਜਿਹੜਾ ਹੈ ਕੋਈ ਫੌਜਾਂ ਦਾ ਬਾਦਸ਼ਾਹ ਮਾਲਕ ਜਦੋਂ ਚਲਾਣਾ ਕਰ ਜਾਵੇ ਮਰ ਜਾਵੇ ਉਹਦੀ ਫੌਜ ਕਿਸ ਤਰ੍ਹਾਂ ਦੀਨਹੀਨ ਹੋ ਕਰਕੇ ਬੈਂਦੀ ਹੈ, ਇਸ ਤਰ੍ਹਾਂ ਹੀ ਭਾਈ ਅਸੀਂ ਤਾਂ ਪ੍ਰਤੱਖ ਲੁੱਟੇ ਗਏ ਹਾਂ ਦੀਨਹੀਨ ਹੋ ਗਏ ਹਾਂ। ਜਿਸ ਤਰ੍ਹਾਂ ਕਿ ਚੰਦਰਮਾ ਜੇ ਰਾਤ ਦੇ ਵਿੱਚ ਆਪਾਂ ਚੰਦਰਮਾ ਨੂੰ ਹਟਾ ਦਿਓ ਤੇ ਰਾਤ ਕਿਸ ਤਰ੍ਹਾਂ ਮਲੀਨ ਹੋ ਜਾਂਦੀ ਹੈ, ਜਿਸ ਤਰ੍ਹਾਂ ਕਿ ਕ੍ਰਿਸ਼ਨ ਭਗਵਾਨ ਜੀ ਨੇ ਗੋਕੁਲ ਦਾ ਤਿਆਗ ਕਰਕੇ ਮਥੁਰਾ ਮੰਡਲ ਦੇ ਵਿੱਚ ਗਏ ਸਨ, ਉਹਨਾਂ ਤੋਂ ਬਾਅਦ ਉਹਨਾਂ ਦੇ ਗੋਪੀ ਜਿਹੜੇ ਗਵਾਲੇ ਬਹੁਤ ਜ਼ਿਆਦਾ ਵਿਚਲਿਤ ਹੋ ਗਏ ਬੜੇ ਪਰੇਸ਼ਾਨ ਹੋ ਗਏ। ਜਿਸ ਤਰ੍ਹਾਂ ਕਿ ਰਾਮ ਚੰਦਰ ਜੀ ਅਯੁੱਧਿਆਪੁਰੀ ਨੂੰ ਛੱਡ ਕਰਕੇ ਦ੍ਰਿਸ਼ਟਾਂਤ ਦਿੰਦੇ ਕਵੀ ਰਾਜ ਜੀ, ਕੋਈ ਵੀ ਗੱਲ ਜਿਹੜੀ ਨਾ ਪਿਆਰਿਓ ਦੇਖੋ ਸਿੱਧੀ ਸਿੱਧੀ ਆਪਾਂ ਗੱਲ ਕਰਾਂਗੇ ਇਤਿਹਾਸ ਦੇ ਵਿੱਚ ਸਾਖੀਆਂ ਦੇ ਵਿੱਚ ਰਸ ਉਦੋਂ ਹੀ ਬਣਦਾ ਪਿਆਰਿਓ ਜਦੋਂ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਅਲੰਕਾਰ ਆਦਿਕ ਜਦੋਂ ਆਪਾਂ ਦਿੰਦੇ ਹਾਂ ਤੇ ਉਸ ਵੇਲੇ ਇਹਦਾ ਰਸ ਬਣਦਾ ਹੈ। ਆਪਾਂ ਸਿੱਧੀ ਗੱਲ ਕਰ ਦਈਏ ਨਾ ਪਿਆਰਿਓ ਉਹਦਾ ਰਸ ਨਹੀਂ ਬਣਦਾ, ਜਿੰਨਾ ਇਹ ਗੱਲ ਆਪਾਂ ਕਰਦੇ ਹਾਂ ਤੇ ਉਹਦੇ ਨਾਲ ਰਸ ਬਣਦਾ। ਇਹ ਕਵੀ ਰਾਜ ਜੀ ਨੇ ਪਿਆਰਿਓ ਇਹਦੇ ਵਿੱਚ ਕਥਾ ਦੇ ਵਿੱਚ ਰਸ ਭਰਨਾ ਕੀਤਾ। ਕੋਈ ਗੱਲ ਜਿਹੜੀ ਨਾ ਫੋਕੀ ਜੀ ਗੱਲ ਕਰ ਦਿਓ ਇਹ ਇਸ ਤਰ੍ਹਾਂ ਹੋ ਗਿਆ ਉਸ ਤਰ੍ਹਾਂ ਹੋ ਗਿਆ, ਅਗਲੇ ਨੂੰ ਪਿਆਰਿਓ ਗੱਲ ਨਹੀਂ ਬਣਦੀ ਹੈ। ਲੇਕਿਨ ਉਹੀ ਗੱਲ ਜਿਹੜਾ ਕੋਈ ਸਿਆਣਾ ਜਿਹੜਾ ਲਮਕਾ ਕਰਕੇ ਕਈ ਦ੍ਰਿਸ਼ਟਾਂਤ ਪ੍ਰਮਾਣ ਦਾ ਦ੍ਰਿਸ਼ਟਾਂਤ ਹੋ ਗਿਆ ਅਲੰਕਾਰ ਹੋ ਗਿਆ ਇਤਿਹਾਸਕ ਦੇ ਕਰਕੇ ਤੁਲਨਾਤਮਕ ਅਧਿਐਨ ਕਰਕੇ ਜਦੋਂ ਦੱਸਦਾ ਉਹ ਗੱਲ ਪਿਆਰਿਓ ਬਹੁਤ ਪਿਆਰੀ ਲੱਗਦੀ ਹੈ। ਹੁਣ ਕਵੀ ਰਾਜ ਜੀ ਦੇਖੋ ਇਹ ਗੱਲ ਨੂੰ ਪਿਆਰੀ ਬਣਾਉਣ ਦੇ ਲਈ ਕਹਿੰਦੇ ਕਿ ਜਿਸ ਤਰ੍ਹਾਂ ਕਿ ਰਾਮ ਚੰਦਰ ਜੀ ਨੇ ਉਹਨਾਂ ਨੇ ਅਯੁੱਧਿਆਪੁਰੀ ਦਾ ਤਿਆਗ ਕਰਕੇ ਜਦੋਂ ਬਨਵਾਸ ਦੇ ਦਿੱਤਾ ਗਿਆ ਬਨਵਾਸ ਨੂੰ ਗਏ ਆਦਪੁਰੀ ਦੇ ਲੋਕ ਬਹੁਤ ਪਰੇਸ਼ਾਨ ਹੋ ਗਏ ਬਹੁਤ ਗਮਗੀਨ ਹੋ ਗਏ।
1: ਸਤਿਗੁਰ ਬਿਨ ਸਿੰਘ ਰਹੇ
0: ਹੈ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਦੀ ਵੀ ਵਿਛੋੜਾ ਦੇ ਦਿੱਤਾ ਦੁਖੀ ਹੋਏ ਹੁਣ ਅਸੀਂ ਬਹੁਤ ਜ਼ਿਆਦਾ ਦੁਖੀ ਹੋਏ ਹਾਂ ਬਹੁਤ ਜ਼ਿਆਦਾ ਮਨ ਦੇ ਵਿੱਚ ਵਿਖਾਦ ਮੇਰੇ ਤਾਈ ਬਾਬਾ ਧਾਰਨਾ ਲੇਕਿਨ ਗੱਲ ਜਿਹੜੀ ਨਾ ਪਿਆਰਿਓ ਅਸੀਂ ਇੱਕ ਸਾਲ ਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਭੁੱਲ ਜਾਂਦੇ ਹਨ ਉਹ ਹੈ ਉਹ ਸੂਖਸ਼ਮ ਦੇ ਵਿੱਚ ਦਰਸ਼ਨ ਹੋਏ ਸੂਖਸ਼ਮ ਅੱਜ ਵੀ ਕਈ ਮਹਾਂਪੁਰਖਾਂ ਨੂੰ ਭਗਤਾਂ ਨੂੰ ਅੱਜ ਵੀ ਕਈ ਵਾਰੀ ਪਿਆਰੇ ਨੂੰ ਸੁਤੇ ਅਸੀਂ ਕਿ ਆਪਾਂ ਦੇ ਪਿਆਰਿਓ ਦਰਸ਼ਨ ਹੁੰਦੇ ਜਿੱਦਿ ਆਪਾਂ ਨੂੰ ਮਾਇਆ ਦੀ ਕੋਈ ਕਸਰ ਨਾ ਬਣ ਜਾਂਦੀ ਅੱਜ ਮਾਇਆ ਦੇ ਕਿੰਜ ਲੱਗਦਾ ਆਪਣੇ ਪਾਤਸ਼ਾਹ ਜੀ ਬੈਠੇ ਤੇ ਇੰਜ ਲੱਗਦਾ ਇਹ ਮਤਲਬ ਥੋੜੀ ਇਹ ਜੀ ਸਤਿਗੁਰੂ ਮਹਾਰਾਜ ਥੋੜੀ ਇਹ ਤਾਂ ਕਰਕੇ ਪੰਜ ਪੁੱਤ ਸ਼ਰੀਰ ਕਰਨੇ ਹਨ ਪੁੱਤ ਨਹੀਂ ਪਿਆਰਿਓ ਕਿ ਮਾਇਆ ਉਹ ਜੋਤ
2: Thank you.

0: ਜੀ ਗੁਰੂ ਗੁਰੂ ਨਿਵਾਸਾ ਚੋ ਪਾਸ਼ਾ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦਰੋ ਕਰੋ ਨਾਮ ਦਾਨ ਸਿੱਖੀ ਦਾਨ ਬਚਨ ਹਾਜ਼ਰੀਆਂ ਦਰਬਾਰ ਕਿ ਯਾਤਰਾ ਸਫਲੀ ਕਰੋ।
1: ਸਿੱਖੋ ਸਤਿ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਜਲ ਸਦਾ ਸੁਖੀ।

0: ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਨ ਵੱਡਾ ਆਖੇ ਸਭ ਕੋਏ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਦੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਵੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ

ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ

ਪ੍ਰੇਮ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਅਪਚਲ ਨਗਰੀ ਅਪਾਰ ਸੱਚ ਖੰਡ ਕੇ।

0: 내가 알리바바 불라 승디나 행승디다.
1: 뭐?

Serizade!

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਕੀਤੀ ਜਾਂਦੀ ਹੈ। ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫੁਆਰਿਆਂ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ ਜੀ
0: ਵਾਹਿਗੁਰੂ।

0: ਜੰਗਲਾਚ ਵੱਸਦਾ ਨਾਹੀਂ ਚਿਹਰੇ ਤੇ ਉਹਦਾ ਸਿਰਿਆ ਹੱਸਦਾ।
1: ਘਰ ਛੱਡ ਕੇ ਅਸੀਂ ਜੰਗਲਾਚ ਵੱਸਦਾ ਨਾਹੀਂ ਚਿਹਰੇ ਤੇ ਉਹਦਾ ਸਿਰਿਆ ਹੱਸਦਾ।
0: ਘਰ ਛੱਡ ਕੇ ਅਸੀਂ ਜੰਗਲਾਚ ਵੱਸਦਾ ਨਾਹੀਂ ਚਿਹਰੇ ਤੇ ਉਹਦਾ ਸਿਰਿਆ ਹੱਸਦਾ।
1: ਘਰ ਛੱਡ ਕੇ ਅਸੀਂ ਜੰਗਲਾਚ ਵੱਸਦਾ ਨਾਹੀਂ ਚਿਹਰੇ ਤੇ ਉਹਦਾ ਸਿਰਿਆ ਹੱਸਦਾ।
0: ਰਾਜ ਕੋਮਲਾ ਕਰੇਗਾ

0: ਵਾਹਿਗੁਰੂ ਜੀ। ਸਤਿਗੁਰੂ ਗਰੀਬ ਨਿਵਾਜ, ਗੁਰੂ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਹਿਬ, ਕਮਾਲ ਨਿਰੰਕਾਰੀ ਜੋਤ ਖੁਦ ਖੁਦਾ, ਮਾਂ ਗੁਜਰੀ ਦੇ ਲਾਡਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦੇ ਨੂਰੇ ਨਜ਼ਰ ਹੇਮਕੁੰਟ ਦੇ ਵਾਸੀ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਬਾਜਾਂ ਵਾਲੇ ਸਤਿਗੁਰੂ, ਤਿੰਨਾਂ ਦੇ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਤਿ ਸੰਗਤ ਜੀਓ, ਵਡਭਾਗੇ ਹੋ ਰਿਹਾ ਹੋ ਆਪ ਸਭ ਸੰਗਤ ਮਾਈ ਭਾਈ, ਜੋ ਦੂਰਾਂ ਦਰਾਡਿਆਂ ਤੋਂ ਚੱਲ ਕੇ ਇਸ ਪਾਵਨ ਤਖਤਾਂ ਦੇ ਉੱਤੇ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋ ਰਹੇ ਨੇ ਆਪ ਸਭ ਸੰਗਤਾਂ ਨੂੰ। ਆਓ ਸੰਗਤ ਜੀ, ਸੰਧਿਆ ਵੇਲੇ ਦੀਵਾਨ ਸੱਜੇ ਸੱਜੇ ਹੋਏ, ਦੀਵਾਨਾਂ ਜਸੋਦਰ ਦੀ ਚੌਂਕੀ ਦੇ ਜਾਪ ਹੋਏ, ਆਰਤੀ ਆਰਤਾ ਸ਼ਬਦ ਗਾਇਨ ਹੋਏ, ਰਾਤਰੀ ਦੀਵਾਨ ਸੱਜੇ ਹੋਏ ਨੇ, ਆਪ ਸਭ ਸੰਗਤਾਂ ਇਹਨਾਂ ਦੀਵਾਨਾਂ ਵਿੱਚ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਜੇ। ਦਾਸ ਆਪ ਸਭ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰਨ। ਆਪ ਸਭ ਮਾਈ ਭਾਈ ਜੋ ਜੋ ਭਾਵਨਾਵਾਂ ਲੈ ਕੇ, ਜੋ ਜੋ ਸ਼ਰਧਾ ਲੈ ਕੇ, ਕਦਮ ਦਰ ਕਦਮ ਚੱਲਦੇ ਹੋਏ ਉਹ ਦੂਰਾਂ ਦਰਾਡਿਆਂ ਤੋਂ ਇਸ ਪਾਵਨ ਧਰਤੀ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੇ ਜੇ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਭਨਾਂ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ, ਸ਼ਰਧਾ ਨੂੰ ਭਾਗ ਲਗਾਉਣ। ਆਓ ਖਾਲਸਾ ਜੀ, ਸਮਾਂ ਬਹੁਤਾ ਜ਼ਿਆਦਾ ਨਹੀਂ, ਜਿੰਨਾ ਸਮਾਂ ਦਾਸ ਨੂੰ ਨਸੀਬ ਹੋਇਆ ਹੈ, ਮੈਂ ਆਪਣੇ ਸਮੇਂ ਦੇ ਵਿੱਚ ਰਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਜੀਵਨ ਕਾਲ ਚੋਂ ਇੱਕ ਜੰਗ ਸਾਂਝੀ ਕਰਨੀ ਹੈ। ਆਓ ਇੱਕੇ ਵਾਰ ਕਹਿਣ ਤੇ ਸਾਰੇ ਮਾਈ ਭਾਈ ਗੁਰੂ ਪਿਆਰ ਵਿੱਚ ਆਈਏ, ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ, ਸਾਡੀ ਤੇ ਆਪਣੀ ਹਾਜ਼ਰੀ ਪ੍ਰਵਾਨ ਕਰੋ। ਸਭ ਸੰਗਤ ਇੱਕੇ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਦਾਸ ਨੇ ਬੇਨਤੀ ਕੱਲ ਵੀ ਕੀਤੀ ਸੀ, ਖਾਲਸਾ ਜੀ ਕਿਸੇ ਵੀ ਰਾਗੀ ਸਿੰਘ ਵਾਸਤੇ, ਢਾਡੀ ਸਿੰਘ ਵਾਸਤੇ, ਪ੍ਰਚਾਰਕ ਸਿੰਘ ਵਾਸਤੇ, ਕਮਿਸ਼ਨਰ ਸਿੰਘਾਂ ਦੇ ਵਾਸਤੇ, ਕਿਸੇ ਤਖਤ ਉੱਤੇ ਹਾਜ਼ਰੀ ਭਰ ਲੈਣਾ ਬਹੁਤ ਵੱਡੀ ਭਾਗਾਂ ਤੇ ਨਿਸ਼ਾਨੀ ਹੁੰਦੀ ਹੈ। ਖਾਲਸਾ, ਜਿੱਦਾਂ ਕੋਈ ਭਲਵਾਨ ਹੋਵੇ, ਕਬੱਡੀ ਖੇਡਦਾ ਹੋਵੇ, ਉਹਨੂੰ ਕਿਤੇ ਵਿਦੇਸ਼ਾਂ ਵਿੱਚ ਕਬੱਡੀ ਖੇਡਣ ਦਾ ਮੌਕਾ ਮਿਲੇ, ਉਹਦੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਜੇ ਮੈਂ ਬੇਨਤੀ ਕਰਾਂ ਵੀ ਸਾਡੀ ਵਰਗ ਦੇ ਲੋਕ, ਕੋਈ ਕਮਿਸ਼ਨਰ ਸਿੰਘ ਹੋਵੇ, ਢਾਡੀ ਸਿੰਘ ਹੋਵੇ, ਪ੍ਰਚਾਰਕ ਸਿੰਘ ਹੋਵੇ, ਕਥਾਵਾਚਕ ਸਿੰਘ ਹੋਵੇ, ਸਾਧ ਸੰਗਤ ਜੀ ਐਸੀਆਂ ਮਹਾਨ ਗੁਰੂ ਕੀ ਹਜ਼ੂਰੀ ਵਿੱਚ ਬਹਿ ਕੇ ਤਖਤਾਂ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਜਾਵੇ ਤੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਇੱਕ ਬੇਨਤੀ ਕਰਾਂ, ਆਪਾਂ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਚਰਨਾਂ ਵਿੱਚ ਬੈਠੇ ਹਾਂ, ਇਹ ਜਗ੍ਹਾ ਇੰਨੀ ਪਵਿੱਤਰ ਵਾ, ਇਹ ਤਖਤ ਏਡਾ ਵੱਡਾ ਵਾ, ਸਾਧ ਸੰਗਤ ਜੀ ਜੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਤੇ ਆਪਾਂ ਤਾਂ ਹੀ ਇੱਥੇ ਆ ਸਕਦੇ ਹਾਂ, ਨਹੀਂ ਤੇ ਸਾਧ ਸੰਗਤ ਜੀ ਗੌਰ ਕਰਿਓ, ਆਪਣੇ ਨਾਲੋਂ ਕਿਤੇ ਵੱਧ ਸਿਆਣੇ ਲੋਕ ਹੋਣਗੇ, ਆਪਣੇ ਨਾਲੋਂ ਕਿਤੇ ਵੱਧ ਪੈਸਾ ਵਾਲੇ ਲੋਕ ਹੋਣਗੇ, ਆਪਣੇ ਨਾਲੋਂ ਵੱਧ ਕਿਤੇ ਸਿਆਣੇ ਲੋਕ, ਚਤੁਰ ਲੋਕ ਹੋਣਗੇ, ਉਹ ਵੀ ਇਸ ਟਾਈਮ ਆਪਣੇ ਘਰਾਂ ਵਿੱਚ ਬੈਠੇ ਹੋਣਗੇ। ਪਰ ਮੈਂ ਬੇਨਤੀ ਕਰਾਂ, ਜੇ ਆਪ ਸਭ ਸੰਗਤ ਗੁਰੂ ਕੀ ਹਜ਼ੂਰੀ ਵਿੱਚ ਬੈਠੇ, ਜਿਹਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਤਰਸ ਕੀਤਾ ਵਾ, ਦੱਸ ਬੇਨਤੀ ਕਰੇ, ਜੇ ਆਪਾਂ ਇਹਨਾਂ ਪਾਵਨ ਤਖਤਾਂ ਉੱਤੇ ਹਾਜ਼ਰੀ ਭਰ ਰਿਹਾ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਮਰਜ਼ੀ ਹੈ, ਮਹਾਰਾਜ ਜੀ ਦੀ ਖੁਸ਼ੀਆਂ ਤੋਂ ਬਗੈਰ, ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਦਇਆ ਤੋਂ ਬਿਨਾਂ ਆਪਾਂ ਇਹਨਾਂ ਤਖਤਾਂ ਉੱਤੇ ਹਾਜ਼ਰੀ ਵੀ ਨਹੀਂ ਭਰ ਸਕਦੇ, ਇਹ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਆਓ ਸਤ ਸੰਗਤ ਜੀ ਇੱਕੇ ਵਾਰੀ ਸਮੁੱਚੀ ਮਾਨਵਤਾ ਦਾ ਭਲਾ ਮੰਗੋ ਤੇ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ ਸਰਬੱਤ ਦਾ ਭਲਾ,
0: ਗੁਰਬਾਣੀ ਦਾ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਚੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲਭੈ, ਬਿਨ ਸੰਗਤ ਮੈਲ।
1: ਜੈ ਜੀਓ
0: ਗੁਰੂ ਮਹਾਰਾਜ ਕਹਿੰਦੇ ਨੇ, ਬੰਦਿਆ ਜੇ ਤੂੰ ਵੇਖਦਾ ਨਾ ਵੀ ਤੂੰ ਕਿੱਡੇ ਕੁ ਵੱਡੇ ਭਾਗਾਂ ਵਾਲਾ ਵਾ, ਆਪਾਂ ਸਾਰੇ ਬੈਠੇ ਹਾਂ, ਜੇ ਆਪਾਂ ਵੇਖਣਾ ਹੋਵੇ ਵੀ ਆਪਣੇ ਕਿੰਨੇ ਕੁ ਵੱਡੇ ਭਾਗ ਨੇ, ਸਾਧ ਸੰਗਤ ਜੀ ਗੁਰੂ ਮਹਾਰਾਜ ਕਹਿੰਦੇ ਨੇ, ਜੇ ਤੂੰ ਗੁਰੂ ਕੀ ਹਜ਼ੂਰੀ ਵਿੱਚ ਬਹਿ ਕੇ ਕੋਈ ਕਿਸ਼ਨ ਸਿੰਘਾਂ ਪਾਸੋਂ ਗੁਰਮਤਿ ਵਿਚਾਰਾ ਸੁਣ ਰਿਹਾ ਵਾ, ਢਾਡੀ ਸਿੰਘਾਂ ਪਾਸੋਂ ਵਾਰਾ ਸੁਣ ਰਿਹਾ ਵਾ, ਗੁਰੂ ਮਹਾਰਾਜ ਦੀ ਗੱਲ ਹੋ ਰਹੀ ਆ ਤੇ ਤੂੰ ਸਤ ਸੰਗਤ ਵਿੱਚ ਬੈਠਾ ਵਾ, ਇਹ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਵਾ ਕਲਯੁਗ ਦੇ ਸਮੇਂ ਵਿੱਚ। ਮਹਾਰਾਜ ਕਹਿੰਦੇ ਨੇ, ਵਿੱਚ ਦੁਨੀਆਂ ਸੇਵੇ ਕਮਾਈਏ ਤਾਂ ਦਰਗਹਿ ਵੈਸਣ ਪਾਈਏ, ਜੇ ਮਹਾਰਾਜ ਨੇ ਆਪਾਂ ਨੂੰ ਇਸ ਮਾਤ ਲੋਕ ਉੱਤੇ ਭੇਜਿਆ ਤੇ ਇਹਦੇ ਮਗਰ ਬਹੁਤ ਵੱਡੇ ਕਾਰਨ ਨੇ, ਪਈ ਪ੍ਰਾਪਤ ਮਾਨਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ।
1: ਕੇਵਲ ਨਾਮ।
0: ਗੁਰੂ ਮਹਾਰਾਜ ਕਹਿੰਦੇ ਨੇ ਮਨੁੱਖਾਂ ਦੇ ਲਾਹਾ ਪ੍ਰਾਪਤ ਕਰਨ ਵਾਸਤੇ ਮਿਲੀ ਹੈ। ਖੈਰ ਰਹੋ ਵਿਚਾਰ, ਆਓ ਸਾਧ ਸੰਗਤ ਜੀ, ਦਾਸ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਜੀਵਨ ਕਾਲ ਚੋਂ ਇੱਕ ਪ੍ਰਸੰਗ ਸਾਂਝਾ ਕਰਨਾ ਵਾ, ਅਸੀਸ ਆਪ ਸਭ ਸੰਗਤ ਨੇ ਦੇਣੀ ਆ। ਆਓ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ
1: ਵਾਹਿਗੁਰੂ ਸਾਹਿਬ ਜੀ।
0: ਆਓ ਸੰਗਤ ਜੀ ਆਪਣਾ ਮਨ ਸੁਰਤੀਆਂ ਲੈ ਕੇ ਚੱਲੀਏ ਪਾਵਨ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਉੱਤੇ। ਆਓ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਾ ਲੱਗਾ ਦਰਬਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਤੇ। 80,000 ਸੰਗਤਾਂ ਦਾ ਵੱਡਾ ਇਕੱਠ, 80,000 ਸੰਗਤਾਂ ਐਨ ਘੇਰੇ ਪਾਸੇ ਬੈਠੇ, ਸਭ ਸੰਗਤਾਂ ਦੇ ਨਜ਼ਰਾਂ ਸਟੇਜ ਵਾਲੇ ਪਾਸੇ ਸਨ ਵੀ ਕਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਡੇ ਸਾਹਮਣੇ ਆਉਣ, ਅਸੀਂ ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਦੀਦਾਰ ਕਰੀਏ। ਕੀਰਤਨ ਹੋਇਆ, ਕਥਾ ਵਿਚਾਰਾਂ ਹੋਈਆਂ, ਉਸ ਤੋਂ ਉਪਰੰਤ ਕ੍ਰਿਸ਼ਨੀ ਵਾਰਾਂ ਹੋਈਆਂ, ਢਾਡੀ ਵਾਰਾਂ ਗਾਇਣ ਕੀਤੀਆਂ ਗਈਆਂ। ਸਤ ਸੰਗਤ ਜੀ, ਇਹਨਾਂ ਸਾਰਿਆਂ ਤੋਂ ਉਪਰੰਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਐਨ ਸੰਗਤ ਦੇ ਬਿਲਕੁਲ ਸਾਹਮਣੇ ਆ ਗਿਆ। ਇੱਕ ਵਾਰ ਉਹ ਸੀਨ ਆਪਣੀਆਂ ਅੱਖਾਂ ਅੱਗੇ ਬਣਾ ਕੇ ਵੇਖੋ ਵੀ ਸੰਗਤ ਐਨ ਆਪ ਸੰਗਤਾਂ ਵਾਂਗੂ ਬੈਠੀ ਹੋਵੇਗੀ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਸੰਗਤਾਂ ਦੇ ਐਨ ਬਿਲਕੁਲ ਸਾਹਮਣੇ ਖੜੇ ਨੇ। ਮਹਾਰਾਜ ਦਾ ਨੀਲੇ ਰੰਗ ਦਾ ਬਾਣਾ, ਸਾਧ ਸੰਗਤ ਦੀ ਛਾਤੀ ਉੱਤੇ ਤਵੜੀਆਂ, ਸਿਰ ਤੇ ਉੱਚਾ ਲੰਮਾ ਦੁਮਾਲਾ, ਦੁਮਾਲੇ ਉੱਤੇ ਕਈ ਕਈ ਚੱਕਰ, ਉਹਨਾਂ ਚੱਕਰਾਂ ਦੇ ਉੱਪਰ ਹੀਰਿਆਂ ਜਿਹੜੀ ਕਲਗੀ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਹੱਥ ਵਿੱਚ ਇੱਕ ਬੇਮਿਆਨੀ ਸ਼ਮਸ਼ੀਰ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਵਾਲਾ ਇਹ ਰੂਪ ਵੇਖ ਕੇ ਸੰਗਤਾਂ ਨੇ ਅਕਾਲ ਅਕਾਲ ਗੁਰਬਰਿਆ ਕਾਲ ਦੇ ਚਕਾਰੇ ਗਜਾਏ। ਸਤ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿਣਗੇ ਸੰਗਤ ਜੀ, ਇੱਕ ਸਿੱਖ ਉੱਠੇ ਜੋ ਆਣ ਕੇ ਸਾਡੀ ਤੇਗ ਦੀ ਪਿਆਸ ਬੁਝਾਵੇ, ਸਾਡੇ ਤੇਗ ਦੀ ਪਿਆਸ। ਮੰਗ ਬਹੁਤ ਵੱਡੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ। ਕਲਗੀਧਰ ਜੀ ਕਹਿਣਗੇ, ਸਿੱਖੋ ਕੋਈ ਐਸਾ ਸਿੱਖ ਹੋਵੇ, ਕੋਈ ਐਸਾ ਪਿਆਰਾ ਹੋਵੇ ਜਿਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਸਿੱਖ ਸੰਗਤਾਂ ਵਿੱਚੋਂ ਉੱਠੇ ਤੇ ਸਾਨੂੰ ਆਣ ਕੇ ਆਪਣਾ ਸਿਰ ਭੇਟ ਕਰ ਦੇਵੇ। ਅੱਜ ਸਾਡੀ ਤੇਗ ਇੱਕ ਸਿੱਖ ਦਾ ਸਿਰ ਮੰਗਦੀ ਹੈ, ਇੱਕ ਸਿੱਖ ਦਾ ਸਿਰ। ਵੰਗਾਰ ਵਜੀ ਇੱਕ ਸਿੱਖ ਉੱਠਿਆ, ਉਹਦਾ ਨਾਮ ਹੈ ਜੀ ਦਇਆ ਰਾਮ ਲਾਹੌਰੀਆ। ਮੈਂ ਇੱਕ ਬੇਨਤੀ ਕਰਾਂ ਖਾਲਸਾ ਜੀ, ਆਪਾਂ ਨੇ ਕਈ ਵਾਰੀ ਗੱਲਾਂ ਸੁਣ ਲੈਂਦੇ ਹਾਂ, ਕਈ ਵਾਰੀ ਗੱਲਾਂ ਪੜ੍ਹ ਲੈਂਦੇ ਹਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਵੰਗਾਰ ਮਾਰੀ, ਕੋਈ ਨਾ ਉੱਠਿਆ। ਮਹਾਰਾਜ ਨੇ ਫੇਰ ਆਖਿਆ, ਫਿਰ ਨਾ ਕੋਈ ਉੱਠਿਆ। ਤੀਜੀ ਵਾਰ ਜਦੋਂ ਗੁਰੂ ਕਲਗੀਧਰ ਜੀ ਮਹਾਰਾਜ ਨੇ ਸਿਰ ਮੰਗਿਆ, ਫੇਰ ਇੱਕ ਸਿਰ ਉੱਠਿਆ। ਪਰ ਮੈਂ ਬੇਨਤੀ ਕਰਾਂ, ਇਹ ਗੱਲ ਏਦਾਂ ਨਹੀਂ ਸੀ। ਸੋਚ ਕੇ ਵੇਖੋ, ਜਿਹੜਿਆ ਸਿੱਖਾਂ ਨੇ ਆਪਣੇ ਸਿਰ ਭੇਟ ਕਰਨੇ ਆਪਣੇ ਗੁਰੂ ਨੂੰ, ਹੋ ਸਕਦਾ ਵਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿਰ ਦੀ ਮੰਗ ਮੰਗਣ ਤੇ ਉਹ ਉੱਠਣ ਨਾ। ਇਹਦੇ ਬਕਾਇਦਾ ਇੱਕ ਪ੍ਰੂਫ ਦੇਣ ਜਾ ਰਿਹਾ ਮੈਂ, ਆਪਾਂ ਇਹ ਵੀ ਗੱਲਾਂ ਸੁਣਦੇ ਹਾਂ। ਸਤ ਸੰਗਤ ਜੀ, ਉਹਨਾਂ ਵਿੱਚੋਂ ਉੱਠਿਆ ਦਇਆ ਰਾਮ ਲਾਹੌਰੀਆ। ਉਹ ਕਹਿਣ ਲੱਗਾ, ਮਹਾਰਾਜ ਕਾਮ ਹਮਾਲਾ ਤੋਲਨ ਤਕੜੀ, ਨੰਗੀ ਗਰਦ ਕਬੂ ਨੇ ਪਕੜੀ, ਚਿੜੀ ਉਡੇ ਤਬ ਹੀ ਡਰ ਜਾਊ, ਮੁਗਲੋਂ ਸੇ ਕੈਸੇ ਲੜ ਪਾਊ। ਗੁਰੂ ਕਲਗੀਧਰ ਜੀ ਮਹਾਰਾਜ ਕਹਿੰਗੇ, ਆ ਤੈਨੂੰ ਮੈਂ ਯੋਧਾ ਬਣਾ ਦੇਵਾਂ। ਪਰ ਸਤ ਸੰਗਤ ਜੀ, ਇਹ ਵੀ ਗੱਲ ਬਹੁਤ ਸੱਚੀ ਨਹੀਂ। ਮੈਂ ਬੇਨਤੀ ਕਰਾਂ, ਜਿਹਦਾ ਆਪਾਂ ਜ਼ਿਕਰ ਕਰ ਰਹੇ ਨਾ, ਭਾਈ ਦਇਆ ਰਾਮ ਲਾਹੌਰੀਆ, ਇਹ 13 ਸਾਲ ਦੀ ਉਮਰ ਵਿੱਚ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕੋਲ ਆ ਗਏ ਸੀ, 13 ਸਾਲ ਦੀ ਉਮਰ ਵਿੱਚ। ਜੇ ਆਪਾਂ ਸਾਡਾ ਪਿਛੋਕੜ ਵਾਲੇ ਪਾਸੇ ਚਲੇ ਜਾਈਏ, ਭਾਈ ਦਇਆ ਰਾਮ ਜੀ ਦਾ ਪਿਛੋਕੜ ਜਾ ਕੇ ਰਲਦਾ ਵਾ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਤੱਕ। ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦਾ ਗੁਰਸਿੱਖ ਹੋਇਆ ਭਾਈ ਪਾਰੋ ਪਰਮਹੰਸ। ਸਾਧ ਸੰਗਤ ਜੀ, ਗੁਰੂ ਕੇ ਲੰਗਰਾਂ ਵਿੱਚ ਉਹਨਾਂ ਨੇ ਬਹੁਤ ਲੰਮੇ ਸਮਾਂ ਸੇਵਾ ਕੀਤੀ। ਹੁਣ ਭਾਈ ਪਾਰੋ ਜੀ ਦੀ ਅੰਸ ਬੰਸ ਵਿੱਚੋਂ ਸਾਧ ਸੰਗਤ ਜੀ ਇੱਕ ਸਿੱਖ ਦਾ ਜਨਮ ਹੋਇਆ, ਉਹਦਾ ਨਾਮ ਜੀ ਦਇਆ ਰਾਮ ਲਾਹੌਰੀਆ। 13 ਸਾਲ ਦੀ ਉਮਰਾਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕੋਲ ਆਉਂਦਾ ਵਾ। ਸਾਧ ਸੰਗਤ ਜੀ, ਇਤਿਹਾਸ ਵਿੱਚ ਹਵਾਲੇ ਮਿਲਦੇ ਆ ਕਿ ਭਾਈ ਦਇਆ ਰਾਮ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਭੰਗਾਣੀ ਵਾਲਾ ਤੇ ਨਦਾਉਣ ਵਾਲਾ ਯੁੱਧ ਵੀ ਲੜਿਆ ਤੇ ਉਹ ਯੁੱਧ ਜਿੱਤੇ ਵੀ। ਤੇ ਸੋਚੋ, ਜਿਹੜੇ ਸਿੱਖ ਨੇ ਪਹਿਲਾਂ ਤੇਗਾਂ ਮਾਰੀਆਂ ਹੋਣ, ਜਿਹੜੇ ਸਿੱਖ ਮਹਾਰਾਜ ਨਾਲ ਐਂ ਡਟੇ ਹੋਣ, ਹੋ ਸਕਦਾ ਵੀ ਉਹ ਸਿੱਖ ਇੰਨੀ ਗੱਲ ਕਹਿਣ, ਮਹਾਰਾਜ ਅਸੀਂ ਕਦੇ ਨੰਗੀ ਗਰਦ ਨਹੀਂ ਫੜੀ। ਦਾਸ ਇਸ ਗੱਲ ਦਾ ਸਹਿਮਤ ਨਹੀਂ। ਫਿਰ ਇੱਕ ਬੇਨਤੀ ਦਾਸ ਹੋਰ ਕਰੇ, ਮਨ ਸੁਰਤਿਆਂ ਇਕਾਗਰ ਕਰਿਓ। ਇੱਕ ਵਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ 5 ਸਿਰ ਮੰਗੇ ਵੱਢਣ ਵਾਸਤੇ। ਇੱਕ ਬੜੀ ਤਰਕ ਉੱਠਦੀ ਆ, ਬੜਾ ਝੂਠ ਫੈਲਾਇਆ ਜਾ ਰਿਹਾ ਇਸ ਗੱਲ ਦਾ, ਤਰਕਵਾਦੀ ਲੋਕ ਇੰਨੀ ਗੱਲ ਕਹਿੰਦੇ ਆ। ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸਿਰ ਮੰਗੇ ਸਨ, ਪਰ ਤੰਬੂ ਚ ਲਿਜਾ ਕੇ ਉਹਨਾਂ ਸਿਰ ਨਹੀਂ ਵੱਡੇ, ਉਹਨਾਂ ਬੱਕਰੇ ਵੱਡੇ ਸੀ ਬੱਕਰੇ। ਇਹ ਗੱਲ ਆਪ ਜੀ ਨੇ ਬਹੁਤ ਵਾਰ ਸੁਣੀ ਹੋਵੇ, ਪਰ ਦਾਸ ਇਸ ਗੱਲ ਨਾਲ ਸਹਿਮਤ ਨਹੀਂ। ਆਪਾਂ ਗੁਰਬਾਣੀ ਦਾ ਫਰਮਾਨ ਪੜ੍ਹਦੇ ਹਾਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਜਿਹੜੇ ਬੰਦੇ ਨੇ ਘਰੇ ਸਲਾਹ ਕੁਝ ਹੋਰ ਕਰਨੀ ਆ, ਮਾਮਿਆਂ ਕੋਲ ਜਾ ਕੇ ਗੱਲਬਾਤ ਕੋਈ ਹੋਰ ਕਰਨੀ ਆ, ਉਹ ਬੰਦਾ ਕੱਚਾ ਵਾ। ਜਿਹਨੇ ਮੇਰੇ ਕੋਲ ਜਾ ਕੇ ਗੱਲ ਕੋਈ ਹੋਰ ਕਰਨੀ ਆ, ਮੇਰੇ ਨਾਲ ਦੇ ਕੋਲ ਜਾ ਕੇ ਗੱਲ ਕੋਈ ਹੋਰ ਕਰ ਦੇਣੀ ਆ, ਉਹ ਬੰਦਾ ਕੱਚਿਆਂ ਸਮਾਨ ਵਾ, ਉਹ ਬੰਦਾ ਪੱਕਿਆਂ ਵਿੱਚ ਨਹੀਂ ਆ ਸਕਦਾ। ਸੋਚੋ ਜੇ ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਐਨ ਸੰਗਤਾਂ ਸਾਹਮਣੇ ਪੰਜ ਸਿਰ ਮੰਗੇ ਵੱਢਣ ਵਾਸਤੇ, ਤੇ ਜੇ ਮਹਾਰਾਜ ਨੇ ਉਹ ਤੰਬੂ ਚਲੋ ਜਾ ਕੇ ਪੰਜ ਬੱਕਰੇ ਵੱਢੇ ਤੇ ਇਹ ਗੱਲ ਕੱਚਿਆਂ ਵਾਲੀ ਹੋ ਗਈ, ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਕੱਚੇ ਹੋ ਸਕਦੇ ਸੀ? ਕਦਾਚਿਤ ਨਹੀਂ। ਜੇ ਮਹਾਰਾਜ ਨੇ ਪੰਜ ਸਿਰ ਵੱਢੇ, ਸਾਧ ਸੰਗਤ ਜੀ ਮਹਾਰਾਜ ਨੇ ਪੰਜ ਸਿਰ ਮੰਗੇ ਵੀ ਸੀ ਵੱਢਣ ਵਾਸਤੇ। ਖੈਰ ਇਹ ਵੀ ਗੱਲ ਛੱਡੋ, ਉਹ ਕਹਿੰਦੇ ਵੀ ਏਦਾਂ ਕਿੱਦਾਂ ਹੋ ਗਿਆ ਵੀ ਮਹਾਰਾਜ ਨੇ ਸਿਰ ਵੱਢ ਕੇ ਫੇਰ ਦੁਬਾਰਾ ਜੋੜਤੇ। ਪਰ ਮੈਂ ਇੱਕ ਬੇਨਤੀ ਕਰਾਂ ਸੰਗਤ ਜੀ, ਗੁਰਬਾਣੀ ਦਾ ਹਵਾਲਾ ਵਾ, ਸਤਿਗੁਰ ਮੇਰਾ ਮਾਰ ਜੀ ਵਾਲਾ, ਮ੍ਰਿਤਕ ਕੋ ਪਾਇਓ ਤਨ ਸਾਸਾ, ਮ੍ਰਿਤਕ ਕੋ ਜੀ ਵਾਲਣ ਹਾਰ। ਕਿੰਨੇ ਪ੍ਰਮਾਣ ਆਪਣੇ ਕੋਲ ਪਏ? ਉਹ ਪਰਮਾਤਮਾ, ਉਹ ਖੁਦ ਖੁਦਾ, ਉਹ ਇੰਨਾ ਅਗਾਧ ਬੋਧ ਵਾ ਉਸ ਪਰਮਾਤਮਾ ਵਿੱਚ, ਇੰਨੀ ਸ਼ਕਤੀ ਆ ਵੀ ਉਹ ਇੱਕ ਮੁਰਦੇ ਬੰਦੇ ਵਿੱਚ ਜਾਣ ਪਾ ਸਕਦਾ ਵਾ। ਸੋਚੋ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਮਾਤ ਲੋਕ ਉੱਤੇ ਆਏ ਹੋਣ, ਤੇ ਉਹਨਾਂ ਵਾਸਤੇ ਕਿੱਡੀ ਕੁ ਵੱਡੀ ਗੱਲ ਸੀ ਵੀ ਸਿਰ ਵੱਢ ਕੇ ਨਾ ਜੋੜ ਪਾਉਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖੈਰ ਇੱਕ ਪੰਥ ਤਿਆਰ ਹੋ ਗਿਆ, ਇੱਕ ਪੰਥ। ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਬੋਲ ਸੀ, ਸਿੱਖੋ ਤੁਹਾਨੂੰ ਐਸਾ ਲਿਬਾਸ ਦੇਵਾਂਗਾ, ਤੁਹਾਨੂੰ ਐਸਾ ਬਾਣਾ ਦੇਵਾਂਗਾ ਕਿ ਲੱਖਾਂ ਦੀ ਗਿਣਤੀ ਵਿੱਚ ਮੇਰਾ ਸਿੰਘ ਇਕੱਲਾ ਖਲੋਤਾ ਹੋਵੇਗਾ ਤੇ ਉਹ ਕਰੋੜਾਂ ਵਿੱਚੋਂ ਵੱਖਰਾ ਦਿਸੇਗਾ, ਕਰੋੜਾਂ ਵਿੱਚੋਂ ਵੱਖਰਾ। ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਫਰਮਾਨ ਸੀ, ਸਿੱਖੋ ਕੇਸਾਂ ਧਾਰੀ ਹੋਵੋ, ਸ਼ਸਤਰ ਧਾਰੀ ਹੋਵੋ, ਸਾਨੂੰ ਜਵਾਨੀਆਂ ਦੀ ਲੋੜ ਵਾ, ਜਵਾਨੀਆਂ ਦੀ ਲੋੜ। ਸਾਧ ਸੰਗਤ ਜੀ ਮੈਂ ਇੱਕ ਬੇਨਤੀ ਕਰਾਂ, ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਕੇਸਾਂ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਆ। ਮੇਰੇ ਨੌਜਵਾਨ ਵੀਰ ਬੈਠੇ ਨੇ ਪੰਜਾਬ ਤੋਂ ਆਏ ਨੇ, ਮੈਂ ਇਹਨਾਂ ਚਰਨਾਂ ਵਿੱਚ ਬੇਨਤੀ ਕਰਦਾ ਵਾਂ ਵੀ ਜੇ ਆਪਾਂ ਇੰਨੀ ਦੂਰ ਆਏ ਨਾ ਤੇ ਇੱਕ ਵਾਅਦਾ ਕਰਕੇ ਜਾਈਏ ਅੱਜ। ਕਹਿੰਦੇ ਵੀ ਇੱਕ ਵਾਰ ਇੱਕ ਸਿੱਖ ਨੇ ਪੁੱਛਿਆ, ਮਹਾਰਾਜ ਆਪ ਜੀ ਕੇਸਾਂ ਬਾਰੇ ਬੜਾ ਕਹਿੰਦੇ, ਕੇਸ ਰੱਖੋ ਮਹਾਰਾਜ, ਕੇਸਾਂ ਦੀ ਕਿੱਡੀ ਕੁ ਵੱਡੀ ਮਹਾਨਤਾ ਵਾ। ਗੌਰ ਕਰਿਓ ਗੁਰੂ ਗਲਗੀਧਰ ਜੀ ਮਹਾਰਾਜ ਕਹਿੰਦੇ, ਪਹਿਲੀ ਗੱਲ ਤੇ ਇਹ ਮੈਂ ਆਪਣੇ ਸਿੱਖ ਨੂੰ ਨਰਕਾਂ ਦਾ ਪੰਥ ਹੀ ਨਹੀਂ ਪਾਉਣ ਦੇਵਾਂਗਾ, ਮੇਰਾ ਸਿੱਖ ਕਦੇ ਨਰਕਾਂ ਵਿੱਚ ਨਹੀਂ ਜਾਵੇਗਾ। ਜੇ ਮੰਨ ਕੇ ਚੱਲੋ ਜੇ ਮੇਰਾ ਸਿੱਖ ਕੁੰਭੀ ਨਰਕ ਦੇ ਵਿੱਚ ਪੈ ਵੀ ਗਿਆ, ਜੇ ਮੇਰਾ ਸਿੱਖ ਨਰਕਾਂ ਵਿੱਚ ਚਲੇ ਵੀ ਗਿਆ, ਆ ਕੇਸ ਮੇਰੇ ਗੁਰੂ ਦੀ ਮੋਹਰ ਵਾ, ਮੈਂ ਕੇਸਾਂ ਤੋਂ ਆਪਣੇ ਸਿੱਖ ਨੂੰ ਪਛਾਣ ਲਵਾਂਗਾ ਤੇ ਕੇਸਾਂ ਤੋਂ ਫੜ ਕੇ ਆਪਣੇ ਸਿੱਖ ਨੂੰ ਨਰਕਾਂ ਵਿੱਚੋਂ ਵੀ ਕੱਢ ਲਵਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਡੀ ਵੱਡੀ ਮਹਾਨਤਾ ਜੀ ਕੇਸਾਂ ਦੀ। ਗੁਰੂ ਗਲਗੀਧਰ ਜੀ ਕਹਿੰਦੇ, ਸਿੱਖੋ ਐਨ ਰੋਲ ਬਣ ਜਾਓ, ਅੱਜ ਤੋਂ ਬਾਅਦ ਮੈਂ ਕਦੀ ਆਪਣੀ ਪ੍ਰਜਾ ਨੂੰ ਗੈਰਾਂ ਦੇ ਝੰਡੇ ਥੱਲੇ ਗੁਲਾਮੀ ਨਹੀਂ ਕਰਨ ਦੇਣੀ, ਸਾਡੇ ਸਿੱਖ ਐਨ ਆਜ਼ਾਦ ਹੋ ਕੇ ਘੁੰਮਿਆ ਕਰਨਗੇ, ਆਜ਼ਾਦ ਹੋ ਕੇ। ਖੰਡੇ ਬਾਟੇ ਦੀ ਪਹੁਲ ਤਿਆਰ ਹੋਈ, ਪੰਜ ਪਿਆਰੇ ਸਾਹਿਬਾਨ ਸਾਜੇ ਗਏ, ਫਿਰ ਪੰਜਾਂ ਪਿਆਰੇ ਤੋਂ ਬਾਅਦ ਪੰਜ ਮੁਕਤੇ ਸਾਜੇ ਗਏ। ਸਾਧ ਸੰਗਤ ਜੀ ਕਰਦਿਆਂ ਕਰਦਿਆਂ ਨਾ ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ, ਹਜ਼ਾਰਾਂ ਸੰਗਤਾਂ ਨੇ। ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਘਰ ਪਰ ਤਿਆਰ ਹੋਏ, ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਸਾਹਿਬ ਜੀ ਕਰੋ ਕਿਰਪਾ, ਦਾਸ ਨੂੰ ਵੀ ਅੰਮ੍ਰਿਤ ਪਾਨ ਕਰਾਓ। ਗੁਰੂ ਆਖਿਆ ਪੰਜਾਂ ਪਿਆਰਿਆਂ ਨੂੰ, ਮਹਾਰਾਜ ਕਹਿੰਦੇ ਅੰਮ੍ਰਿਤ ਪਾਨ ਮੈਨੂੰ ਵੀ ਕਰਾ ਦੇਵੋ। ਸਾਧ ਸੰਗਤ ਜੀ ਭਾਈ ਦਇਆ ਸਿੰਘ ਜੀ ਕਹਿਣਗੇ, ਮਹਾਰਾਜ ਇਸ ਅੰਮ੍ਰਿਤ ਵਾਸਤੇ ਅਸੀਂ ਆਪਣੇ ਸਿਰ ਦਿੱਤੇ ਆ, ਸਿਰ ਤੁਸੀਂ ਕੀ ਦਓਗੇ? ਤੇ ਗੁਰੂ ਗਲਗੀਧਰ ਜੀ ਕਹਿਣ ਲੱਗੇ, ਐ ਕਰੋ ਆ ਰੱਬ ਨੂੰ ਗਵਾਹ ਪਾ ਕੇ ਰੱਖ ਲਵੋ, ਜੇ ਤੁਸੀਂ ਪੰਜ ਸਿਰ ਦਿੱਤੇ ਆ ਮੈਂ ਆਪਣਾ ਸਾਰਾ ਪਰਿਵਾਰ ਵਾਰ ਦਾਂਗੇ, ਸਮਰ ਦੇ ਬਦਲੇ ਸਾਰਾ ਪਰਿਵਾਰ। ਖੈਰ ਪੰਥ ਤਿਆਰ ਹੋ ਗਿਆ, ਹੁਣ ਇਸ ਪੰਥ ਦੀਆਂ ਗੱਲਾਂ ਘਰ ਘਰ ਵਿੱਚ ਆਉਣ ਲੱਗੀਆਂ। ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਕੋਲ ਜਿੰਨੇ ਲੋਕ ਆਏ, ਜਦੋਂ ਉਹ ਲੋਕ ਆਪਣੇ ਘਰਾਂ ਵਿੱਚ ਗਏ ਤੇ ਉਹਨਾਂ ਲੋਕਾਂ ਨੇ ਇਹ ਗੱਲ ਜਗ ਜਾਹਰ ਕਰ ਦਿੱਤੀ ਵੀ ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਇੱਕ ਕੌਮ ਸਾਜੀ ਆ, ਆਓ ਤੱਕੋ ਜੀ ਗੁਰੂ ਗਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਬਾਰੇ, ਉਹਨਾਂ ਦੇ ਪੰਥ ਦੇ ਬਾਰੇ, ਕਿਸ ਤਰ੍ਹਾਂ ਹਰ ਘਰ 'ਚ ਹਰ ਪਿੰਡ 'ਚ ਗੱਲਾਂ ਹੋ ਰਹੀਆਂ ਨੇ ਭਾਈ, ਉਹਨਾਂ ਲੈਣਾਂ ਨੂੰ ਦਲ ਬਾਬਾ ਬੀਤੀ ਚੰਦ ਸਾਹਿਬ ਜੀ ਦਾ ਹਜ਼ੂਰੀ ਜਾਰੀ ਜਥਾ ਇਹਨਾਂ ਲਫਾਜ਼ਾਂ ਵਿੱਚ ਹੇ।

ਪੰਜਾ ਸਿੱਖਾਂ ਨੂੰ ਬਾਜਾ ਵਾਲੇ ਮਾਰ ਜਵਾਇਆ ਸੀ, ਪੰਜਾ ਸਿੱਖਾਂ ਨੂੰ ਬਾਜਾ ਵਾਲੇ ਮਾਰ ਜਵਾਇਆ ਸੀ, ਹਰ ਦਿਲ ਦੇ ਵਿੱਚ ਸ਼ਰਤਾਂ ਮੁੱਖੋ ਇਹੋ ਗਾਇਆ ਸੀ, ਹਰ ਦਿਲ ਦੇ ਵਿੱਚ

ਲਾਲੂ ਘੁੰਮਣਾ ਕਰ ਚਿੰਤਾ ਸਾਹਾਂ ਦੇ ਘਾਟੇ ਦੀ, ਲਾਲੂ ਘੁੰਮਣਾ ਕਰ ਚਿੰਤਾ ਸਾਹਾਂ ਦੇ ਘਾਟੇ ਦੀ, ਕਈ ਬਣ ਗਏ ਮਰਦ ਦਲੇਰ ਪਹੁੜ ਲੈ ਖੰਡੇ ਪਾਟੇ ਦੀ, ਬਣ ਗਏ ਮਰਦ ਦਲੇਰ ਪਹੁੜ ਲੈ ਖੰਡੇ ਪਾਟੇ ਦੀ।

ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਬਾਰੇ ਤੇ ਉਹਨਾਂ ਦੇ ਪੰਥ ਦੇ ਪ੍ਰਥਾਏ ਗੱਲਾਂ ਹਰ ਘਰ ਚ ਹੋਣ ਲੱਗੀਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਿੱਖੋ ਜਿਵੇਂ ਦਾ ਮੈਂ ਆ ਤੇ ਮੈਂ ਤੁਹਾਨੂੰ ਵੀ ਉਵੇਂ ਦਾ ਹੀ ਬਣਾ ਦੇਣਾ ਵਾ। ਗੁਰੂ ਕਲਗੀਧਰ ਜੀ ਮਹਾਰਾਜ ਕਹਿੰਦੇ, ਮੇਰਾ ਹਰ ਇੱਕ ਸਿੱਖ ਅੰਮ੍ਰਿਤਧਾਰੀ ਹੋਵੇਗਾ, ਮੇਰਾ ਹਰ ਇੱਕ ਸਿੱਖ ਸ਼ਸਤਰਧਾਰੀ ਹੋਵੇਗਾ, ਮੇਰਾ ਹਰ ਇੱਕ ਸਿੱਖ ਜਟਾਧਾਰੀ ਹੋਵੇਗਾ, ਇੱਕ ਵਿਰਾਟ ਸਰੂਪ ਲੈ ਕੇ ਮੇਰੇ ਨਿਹੰਗ ਸਿੰਘ ਘੁੰਮਿਆ ਕਰਨਗੇ, ਵਿਰਾਟ ਸਰੂਪ ਲੈ ਕੇ। ਗੁਰੂ ਕਲਗੀਧਰ ਜੀ ਕਹਿਣ ਲੱਗੇ, ਮੈਂ ਆਪਣੇ ਪੰਥ ਤੇ ਐਸੀ ਕਿਰਪਾ ਕਰਾਂਗਾ, ਮੇਰਾ ਪੰਥ ਐਸਾ ਜੁਗੋ ਜੁਗ ਅਟਲ ਹੋ ਜਾਵੇਗਾ, ਸਾਡੇ ਪੰਥ ਦੀ ਕਰਾਮਾਤ ਐਸੀ ਵਰਤੇਗੀ ਜੇ ਮੇਰਾ ਇੱਕ ਵੀ ਸਿੱਖ ਕਰੋੜਾਂ ਦੀ ਗਿਣਤੀ ਵਿੱਚ ਇਕੱਲਾ ਖਲੋਤਾ ਹੋਵੇਗਾ ਤੇ ਉਹ ਕਰੋੜਾਂ ਵਿੱਚੋਂ ਵੀ ਇਕੱਲਾ ਦਿਸੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਅੰਮ੍ਰਿਤ ਪਾਨ ਕਰਵਾਇਆ ਸੰਗਤਾਂ ਨੂੰ, ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਫਿਰ ਮਾਣਯੋਗ ਸੰਗਤ ਜੀ ਕਰਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪੰਥ ਦੀਆਂ ਗੱਲਾਂ ਘਰ ਘਰ ਚ ਹੋਣ ਲੱਗੀਆਂ। ਇਤਿਹਾਸ ਕਹਿੰਦਾ ਵੀ 80,000 ਬੰਦਾ ਆਇਆ ਸੀ, 80,000 ਬੰਦਾ ਉਸ ਇਕੱਠ ਵਿੱਚ। ਜਦੋਂ ਉਹ ਲੋਕ ਆਪਾਂ ਆਪਣੇ ਘਰਾਂ ਵਿੱਚ ਗਏ, ਆਪਾਂ ਆਪਣੇ ਪ੍ਰਾਂਤਾਂ ਵਿੱਚ ਗਏ, ਆਪਣੇ ਪਿੰਡਾਂ ਵਿੱਚ ਗਏ ਤੇ ਉਹਨਾਂ ਲੋਕਾਂ ਦਾ ਰੌਲਾ ਪਾ ਪਾ ਕੇ ਇਹ ਗੱਲ ਆਖੀ ਵੀ ਗੁਰੂ ਕਲਗੀਧਰ ਜੀ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਨਵੇਕਲੀ ਕੌਮ ਸਾਜੀ ਆ, ਨਵੇਕਲੀ ਕੌਮ। ਦੁਨੀਆਂ ਦੇ ਲੋਕ ਆਪਸ ਚ ਗੱਲਾਂ ਕਰਦੇ ਪਏ ਸੀ ਵੀ ਹੁਣ ਤੋਂ ਪਹਿਲਾਂ ਸਿੱਖਾਂ ਦੀ ਛੱਡੋ, ਹਿੰਦੂਆਂ ਦੀ ਤੇ ਮੁਸਲਮਾਨ ਦੀ ਬਹੁਤ ਵੱਡੀ ਜੰਗ ਚੱਲਦੀ ਪਈ ਸੀ। ਖੁਦਾ ਨਾ ਕਰੇ ਵੀ ਇਸ ਤੀਸਰੇ ਪੰਥ ਦਾ ਕੀ ਬਣੇਗਾ, ਹੋ ਸਕਦਾ ਵਾ ਵੀ ਸਾਨਾਂ ਦੇ ਭੇੜ ਵਿੱਚ ਇਹ ਪੰਥ ਮਾਰਿਆ ਜਾਵੇਗਾ। ਲੋਕੀ ਗੱਲਾਂ ਵੀ ਕਰਦੇ ਪਏ ਸਨ ਪਰ ਅਰਦਾਸ ਬੇਨਤੀ ਕਰੇ, ਸੰਗਤ ਜੀ ਇਸ ਪੰਥ ਨੂੰ ਮਿਟਾਉਣ ਵਾਸਤੇ ਵੱਡੇ ਵੱਡੇ ਜੁਰਮਾਨੇ ਆਏ, ਵੱਡੇ ਵੱਡੇ ਜੁਰਮਾਨੇ ਆਉਂਦੇ ਰਹਿਣਗੇ, ਨਾ ਇਹ ਪੰਥ ਕਿਸੇ ਕੋਲੋਂ ਮੁੱਕਿਆ ਤੇ ਨਾ ਇਹ ਪੰਥ ਕਿਸੇ ਕੋਲੋਂ ਅੱਗੇ ਜਾ ਕੇ ਮੁੱਕੇਗਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਇਸ ਪੰਥ ਵਿੱਚ ਸ਼ਕਤੀ ਐਸੀ ਭਰੀ ਹੈ। ਜਦੋਂ ਅੰਮ੍ਰਿਤ ਬਾਟਾ ਤਿਆਰ ਹੋਇਆ, ਸਾਧ ਸੰਗਤ ਜੇ ਕਿਸੇ ਸਿੱਖ ਨੇ ਉਹਦੇ ਵਿੱਚ ਪੰਜ ਘੁੱਟ ਪੀ ਲਏ, ਪੰਜ ਸਾਧ ਸੰਗਤ ਛਿੱਟੇ ਅੱਖਾਂ ਵਿੱਚ ਮਾਰੇ ਗਏ, ਪੰਜ ਛਿੱਟੇ ਕੇਸਾਂ ਵਿੱਚ ਮਾਰੇ ਗਏ ਤੇ ਉਸ ਸਿੱਖ ਨੇ ਮੌਤ ਨੂੰ ਮਖੌਲਾਂ ਕੀਤੀਆਂ। ਅੰਮ੍ਰਿਤ ਵਿੱਚ ਸ਼ਕਤੀ ਇੰਨੀ ਆ। ਮੈਂ ਬੇਨਤੀ ਕਰਾਂ ਕੋਈ ਵੀ ਬੰਦਾ ਅੰਮ੍ਰਿਤ ਪਾਨ ਕਰ ਲਵੇ ਨਾ, ਉਹਦੇ ਵਿੱਚ ਮੌਤ ਦਾ ਡਰ ਦੂਰ ਹੋ ਜਾਂਦਾ ਵਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਸ਼ਕਤੀ ਐਸੀ ਭਰੀ ਆ। ਮਾਣਯੋਗ ਸੰਗਤ ਜੀ ਖੈਰ ਹੋ ਵਿਚਾਰ, ਹੁਣ ਜਦੋਂ ਇਹ ਗੱਲਾਂ ਘਰ ਘਰ ਵਿੱਚ ਹੋਣ ਲੱਗੀਆਂ, ਦੁਨੀਆਂ ਦੇ ਲੋਕ ਇਸ ਗੱਲ ਤੋਂ ਹੈਰਾਨ ਹੋ ਗਏ ਵੀ ਜਿਹੜੀਆਂ ਮਾੜੀਆਂ ਜਾਤਾਂ ਵਾਲੇ ਲੋਕ ਉਹਨਾਂ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਉਹਨਾਂ ਸ਼ੂਦਰਾਂ ਨੂੰ ਆਪਣੇ ਕੋਲ ਬਿਠਾ ਲਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਧ ਸੰਗਤ ਜਿੰਨੇ ਨੀਵੀਂ ਜਾਤੀ ਵਾਲੇ ਲੋਕ ਸਨ, ਸ਼ੂਦਰ ਹੋ ਗਿਆ, ਚਮਿਆਰ ਹੋ ਗਿਆ, ਸਾਧ ਸੰਗਤ ਜੀ ਸੈਣੀ ਹੋ ਗਏ, ਨਾਈ ਹੋ ਗਏ, ਹੋਰ ਜਿੰਨੇ ਵੀ ਨੀਵੀਆਂ ਜਾਤਾਂ ਵਾਲੇ ਲੋਕ ਸੀ, ਮਹਾਰਾਜ ਨੇ ਆਖਿਆ ਆਓ ਸਾਡੇ ਕੋਲ ਤੁਹਾਨੂੰ ਮੈਂ ਗੱਲ ਨਾਲ ਲਾਵਾਂਗਾ। ਜਦੋਂ ਇਹ ਗੱਲਾਂ ਉੜਦੀਆਂ ਉੜਦੀਆਂ ਰਾਜਿਆਂ ਕੋਲ ਜਾ ਪਹੁੰਚੀਆਂ, 22 ਧਾਰ ਦੇ ਪਹਾੜੀ ਰਾਜੇ ਇਕੱਠੇ ਹੋਏ ਅਜਮੇਰ ਚੰਦ ਦੀ ਹਵੇਲੀ ਵਿੱਚ, ਇੱਕ ਮੀਟਿੰਗ ਤੈਅ ਹੋਈ। ਸਾਧ ਸੰਗਤ ਜੀ ਰਾਜੇ ਤਿਲ ਮਿਲਾ ਉੱਠੇ, ਰਾਜੇ ਕਹਿਣ ਲੱਗੇ ਜੇ ਇਹ ਗੱਲਾਂ ਹੁੰਦੀਆਂ ਰਹੀਆਂ ਤੇ ਕੱਲ ਵਾਲੇ ਰੋਜ ਗੁਰੂ ਗੋਬਿੰਦ ਸਿੰਘ ਆਣ ਕੇ ਸਾਡਾ ਰਾਜ ਭਾਗ ਮੱਲੇਗਾ, ਫਿਰ ਇੱਥੋਂ ਤੁਰੇਗਾ ਤੇ ਇਹ ਜਾਵੇਗਾ ਉਹ ਦਿੱਲੀ ਦੇ ਤਖਤੇ ਵੱਲ ਨੂੰ। ਸਾਰੇ ਰਾਜੇ ਉੱਥੇ ਬੈਠੇ ਹੋਏ ਨੇ, ਸਾਧ ਸੰਗਤ ਜੀ ਸਭ ਤੋਂ ਅੱਗੇ ਲੱਗਾ ਅਜਮੇਰ ਚੰਦ, ਉਹ ਤੋਂ ਪਿੱਛੇ ਜਸ ਵਾਲੀਆ, ਫਿਰ ਜਸ ਰੋਟੀਆ, ਫਿਰ ਕੋਟ ਲਹਿਰੀਆ, ਫਿਰ ਬੱਜਰ ਵਾਲੀਆ, ਇਹ ਸਾਰੇ ਰਾਜੇ ਇਕੱਠੇ ਹੋਏ ਤੇ ਮੀਟਿੰਗ ਕੀ ਕਰਦੇ ਪਏ ਨੇ ਵੀ ਜਿਹੜਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸਾਜਿਆ ਵਾ, ਇਸ ਪੰਥ ਦਾ ਮਲੀਆ ਮੀਟ ਕੀਤਾ ਜਾਵੇ। ਫਿਰ ਰਾਜੇ ਕਹਿਣ ਲੱਗੇ ਕਰਨਾ ਕੀ ਆ। ਸਾਧ ਸੰਗਤ ਜੀ ਫਿਰ ਇਹਨਾਂ 22 ਧਾਰ ਦੇ ਪਹਾੜੀ ਰਾਜਾ ਨੇ ਇੱਕ ਲੰਮੀ ਸਾਰੀ ਪੱਤਰਿਕਾ ਲਿਖੀ, ਲੰਮੀ ਸਾਰੀ ਪੱਤਰਿਕਾ, ਉਹ ਪੱਤਰਿਕਾ ਲੈ ਕੇ ਇਹਨਾਂ ਰਾਜਾ ਨੇ ਉਹ ਚਿੱਠੀ ਜਾ ਪਜਾਈ ਉਹ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ। ਹੁਣ ਜਦੋਂ ਉਹ ਵਾਲੀ ਪੱਤਰਿਕਾ ਔਰੰਗਜ਼ੇਬ ਦੇ ਕੋਲ ਪਹੁੰਚੀ, ਸਾਧ ਸੰਗਤ ਜੀ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਸੀ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਪੰਥ ਸਾਜਤਾ ਵਾ, ਉਹਦੇ ਕੋਲੇ ਖਬਰ ਪਹੁੰਚ ਗਈ ਸੀ। ਦਾਸ ਬੇਨਤੀ ਕਰੇ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਪੰਥ ਸਾਜਿਆ, ਆਪ ਸੰਗਤਾਂ ਵਾਂਗੂ ਸੰਗਤ ਬੈਠੀ ਸੀ ਤੇ ਢਾਡੀਆਂ ਸੰਗਤਾਂ ਵਿੱਚ ਇੱਕ ਉੱਥੇ ਬੰਦਾ ਬੈਠਾ ਵਾ, ਸਾਧ ਸੰਗਤ ਜੀ ਉਹ ਸੀ ਔਰੰਗਜ਼ੇਬ ਦਾ ਟਾਊਟ। ਮੈਂ ਇੱਕ ਬੇਨਤੀ ਕਰਾਂ, ਅੰਮ੍ਰਿਤ ਦੀ ਕਿੱਡੀ ਵੱਡੀ ਮਹਾਨਤਾ ਵਾ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਓ ਸਿੱਖੋ ਤੁਹਾਨੂੰ ਵਾਹਿਗੁਰੂ ਨਾਮ ਜਹਾਜ਼ ਉੱਤੇ ਚੜਾਵਾਂ, ਤੁਹਾਨੂੰ ਇਸ ਮਾਦ ਲੋਕ ਵਿੱਚੋਂ ਪਾਰ ਕਰ ਦਿਆਂਗਾ, ਹਜ਼ਾਰਾਂ ਸੰਗਤਾਂ ਮਹਾਰਾਜ ਕੋਲ ਆ ਰਹੀਆਂ ਨੇ, ਕਰਦਿਆਂ ਕਰਦਿਆਂ ਮੁਸਲਮਾਨ ਬੰਦਾ ਵੀ ਮਹਾਰਾਜ ਕੋਲ ਆ ਗਿਆ। ਉਹ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਤੇਰੀ ਕਿਰਪਾ ਆ ਸਾਰੀਆਂ ਸੰਗਤਾਂ ਉੱਤੇ ਕੀਤੀਆਂ ਨਾ, ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ। ਇਹ ਕੌਣ ਸੀ? ਇਹਦਾ ਨਾਮ ਆ ਜੀ ਅਬਲ ਤਰਾਨੀ ਤੇ ਇਹ ਔਰੰਗਜ਼ੇਬ ਦਾ ਟਾਊਟ ਵਾ ਟਾਊਟ। ਗੁਰੂ ਕਲਗੀਧਰ ਮਹਾਰਾਜ ਮੁਸਕਰਾਏ,
महाराज कल गए तू सरकार दा बंदा मा तू अपना काम करने वास्ते आया वा तू अपना काम ते कर ला पहला। साध संगत जी अबुल तरानी ने बहुत वधिया गल आखी उन्हें आख्या महाराज आप जी कृपा करो आ गरीबड़े दी बाह फड़ो अज तो बाद औरंगजेब दा मैं कुछ नहीं लगता ते औरंगजेब मेरा कुछ नहीं लगता। महाराज आ अबुल तरानी अज तो बाद तेरा ते महाराज तू मेरा कृपा कर अमृत जात भी मैनू दे दे मैं कदी अज तो बाद अपने लब नहीं कटावांगा। वह गैर मजहब के बंद ने अमृत पान किया तो भी सिख बन गया। हुण जदों ए वाली खबर औरंगजेब दे कोल पहुंची साध संगत जी उन्हें इस गल का भी पता सी भी गुरु कलगीधर पातशाह जी महाराज उन्होंने फड़ लेना कोई खाला जी का वड़ा नहीं। गुरु कलगीधर पातशाह जी महाराज उन्हें उत्ते वार करना किसी आम बंदे दे वस दी गल नहीं। पंगाणी वाला युद्ध होया दौण वाला युद्ध होया गुलेर वाली जंग हुई गुरु कलगीधर पातशाह जी महाराज का कोई वाल भी पिंगा नहीं कर सकिया। फिर औरंगजेब ने की करना कीता उन्हां राजां वाली पत्रिका वो फड़ी साध संगत जी फिर एक चिट्ठी उन्हें अपने कोलों लिखी एक चिट्ठी अपने कोलों उन्हें दो चिट्ठियां ऐ कठियां जोड़ियां ते ओ वालियां दो चिट्ठियां उन्हें किनू पचाइयां सूबेदार सरहंद वजीर खान दे कोल। जदों राजां वाली चिट्ठी औरंगजेब दी माणजोग संगत जी राजां वाली चिट्ठी सूबेदार वजीर खान दे कोल पहुंची ते ओहदे नाल ही एक पत्रिका सी औरंगजेब दी। औरंगजेब ने लिखा वजीर खान दसां दिनां दे अंदर आ खालसे पंथ नूं मुका के ते गुरु गोबिंद सिंह नूं बेड़ियां पा के ऐन मुश्कां बन के उन्हूं जां जिंदा जां मुर्दा मेरे दरबार विच पेश कर। वजीर खान तैयार होया उन्हें चिट्ठी पढ़नी साध संगत जी उन्हें सारे दे सारे जरनैल अपने कोल बुला लिया। सारे जरनैल अपने कोल बुला के इन्हें एक रखिया मेज उत्ते वसाई चादर उत्ते रखिया दो तलवारां एक रखिया पाना वाला पीड़ा साध संगत जी वड्डी वंगार मारी अपने जरनैलों वड्डी वंगार। वजीर खान कहन लगा कोई ऐसा जरनैल उठे जिहड़ा आ गुरु कलगीधर पातशाह जी महाराज उन्हां नूं फड़ के लै के आवे। दो जरनैल तैयार हुए एक दा नाम जी पैंडे खान ते एक दा नाम जी अदीना बेग। आओ तको ए दो जरनैल होके तैयार पर तैयार नाल लैके मना मुई फौज किस तरह गुरु कलगीधर पातशाह जी महाराज उन्हां नूं फड़न वास्ते तुरे पई उन्हां लैणा नूं ए शानदार ढाडी सिंह इन्हां फौजां विच।

ਅਤੀ ਸਨਮਾਨਯੋਗ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਵਿਰੁੱਧ ਔਰ ਦਰਬਾਰ ਸਰਹੰਦ ਵਿੱਚ ਇੱਕ ਬਹੁਤ ਵੱਡੀ ਤਕਰੀਰ ਹੋ ਰਹੀ ਹੈ। ਸੂਬੇਦਾਰ ਵਜ਼ੀਰ ਖਾਨ ਨੇ ਇੱਕ ਮੇਜ ਰੱਖਿਆ, ਉੱਤੇ ਦੋ ਤਲਵਾਰਾਂ ਰੱਖੀਆਂ, ਦੋ ਤਲਵਾਰਾਂ ਰੱਖ ਕੇ ਇੱਕ ਕੈਦ ਦੀ ਥਾਲੀ ਮੰਗਵਾਈ। ਉਸ ਕੈਦ ਦੀ ਥਾਲੀ ਵਿੱਚ ਇੱਕ ਰੱਖੀਆਂ ਮੌਲੀ ਤੇ ਇੱਕ ਰੱਖਿਆ ਵਾ ਪਾਨਾ ਵਾਲਾ ਪੀੜਾ। ਸਤਸੰਗ ਜੀ ਦਾਸ ਬੇਨਤੀ ਕਰੇ, ਮੁਸਲਮਾਨਾਂ ਦੀ ਇਹ ਰਵਾਇਤ ਆ, ਜਦੋਂ ਵੀ ਕੋਈ ਉਹਨਾਂ ਦੇ ਸਿਪਾਹੀ ਮੈਦਾਨੇ ਜੰਗ ਵਿੱਚ ਜਾਂਦਾ ਤੇ ਸਤਸੰਗ ਜੀ ਆਪਣੇ ਗੋਟੇ ਦੇ ਨਾਲ ਉਹ ਮੌਲੀ ਬਣ ਕੇ ਜਾਂਦਾ ਵਾ, ਉਹਨੂੰ ਸ਼ਗਨਾਂ ਵਾਲਾ ਗਾਨਾ ਕਹਿੰਦੇ ਆ। ਉਹਦੇ ਮਗਰ ਸਤਸੰਗ ਦੀ ਫਿਲੋਸਫੀ ਇਹ ਆ ਵੀ ਉਹਨਾਂ ਦਾ ਇੱਕ ਮੁਰਸ਼ਦ ਹੋਇਆ ਵਾ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦਾ ਜਵਾਈ ਸੀ ਐਲੀ। ਕਹਿੰਦੇ ਵੀ ਜਦੋਂ ਉਹ ਐਲੀ ਕਰਬਲਾ ਦੇ ਮੈਦਾਨ ਵਿੱਚ ਅੱਗੇ ਵਧਿਆ ਤੇ ਸਤਸੰਗ ਜੀ ਉਹਦੇ ਗੋਟੇ ਦੇ ਨਾਲ ਇੱਕ ਗਾਨਾ ਬੰਧਾ ਸੀ। ਉਹਦੇ ਮੁਤਾਬਿਕ ਅੱਜ ਵੀ ਮੁਸਲਮਾਨ ਗਾਨੇ ਬੰਨਿਆ ਕਰਦੇ ਆ। ਹੁਣ ਵਜ਼ੀਰ ਖਾਨ ਨੇ ਕੈਦ ਦੀ ਥਾਲੀ ਮੰਗਵਾ ਲਈ, ਇੱਕ ਰੱਖਿਆ ਬੀੜਾ, ਸਤਸੰਗ ਜੀ ਇੱਕ ਰੱਖੀ ਮੌਲੀ, ਇੱਕ ਰੱਖੀ ਤਲਵਾਰ ਤੇ ਇੱਕ ਵੱਡੀ ਵੰਗਾਰ ਮਾਰੀ। ਕਹਿੰਦਾ ਕੋਈ ਐਸਾ ਜਰਨੈਲ ਹੋਵੇ ਮੇਰੇ ਕੋਲੋਂ ਮੂੰਹ ਮੰਗੀ ਫੌਜ ਲੈ ਕੇ ਜਾਵੇ ਤੇ ਉਹ ਸਿੱਖਾਂ ਦੇ ਦਸਵੇਂ ਗੁਰੂ ਦੀਆਂ ਮੁਸ਼ਕਾਂ ਬਣ ਕੇ ਮੇਰੇ ਕੋਲ ਲੈ ਕੇ ਆਵੇ। ਵੰਗਾਰ ਬਹੁਤ ਵੱਡੀ ਸੀ। ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਿਰੁੱਧ ਇਹ ਤਕਰਾਰ ਸੁਣ ਕੇ ਤੇ ਇੱਕ ਸਤਸੰਗ ਜੀ 23 ਸਾਲ ਦਾ ਨੌਜਵਾਨ ਉੱਠਿਆ, ਵਜ਼ੀਰ ਖਾਨ ਦੇ ਕੋਲ ਆਇਆ। ਕਹਿਣ ਲੱਗਾ ਕੰਮ ਕੀ ਆ? ਵਜ਼ੀਰ ਖਾਨ ਕਹਿਣ ਲੱਗਾ ਗੱਲ ਕੋਈ ਬਹੁਤੀ ਵੱਡੀ ਨਹੀਂ, ਇੱਕ ਸਾਧਾਂ ਦਾ ਟੋਲਾ ਫੜ ਕੇ ਲੈ ਕੇ ਆਉਣਾ ਵਾ, ਚਾਰ ਪੰਜ ਉਹਦੇ ਨਾਲ ਬੰਦੇ ਆ, ਉਹ ਮਾਂ ਦੀ ਦਾਲ ਖਾਣ ਵਾਲੇ ਲੋਕ, ਸਾਗ ਭਾਤ ਖਾਣ ਵਾਲੇ ਬੰਦੇ, ਉਹਨਾਂ ਦੀਆਂ ਮੁਸ਼ਕਾਂ ਬੰਨ ਕੇ ਤੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕਰਨੀਆਂ ਵਾ। ਤਿਆਰ ਹੋ ਗਿਆ, ਇਹਦਾ ਨਾਮ ਹੈ ਜੀ ਪੈਂਡਾ ਖਾਨ। ਇਹ ਅੱਗੇ ਲੱਗਾ ਸਤਸੰਗ ਜੀ, ਇਹ ਤੁਰ ਲੱਗਾ ਤੇ ਇਹਦਾ ਸੀ ਇੱਕ ਪਾਗਵਟ ਭਰਾ ਅਦੀਨਾ ਬੇਗ, 26 ਸਾਲ ਦੀ ਉਹਦੀ ਉਮਰ ਆਉਂਦੀ ਇਤਿਹਾਸ ਵਿੱਚ। ਇਹ ਦੋ ਬੰਦੇ ਤਿਆਰ ਹੋਏ, ਸਤਸੰਗ ਜੀ 15,000 ਫੌਜ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਫੜਨ ਵਾਸਤੇ ਤੁਰੇ ਆ ਰਹੇ ਨੇ ਤੇ ਇਧਰਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਲੱਗਾ ਦਰਬਾਰ। ਗੁਰੂ ਪੰਥ ਖਾਲਸਾ ਸਜਾਈ ਨੂੰ 1 ਸਾਲ ਹੋ ਚੁੱਕਿਆ ਸੀ ਤਕਰੀਬਨ ਸਤਸੰਗ ਜੀ, ਮਾਰਚ ਵਾਲਾ ਮਹੀਨਾ ਆ ਗਿਆ ਸੀ, 1700 ਵਾਲਾ ਸਾਲ ਸੀ ਇਹ ਵਾਲਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਸਤਸੰਗ ਜੀ ਉਹਨਾਂ ਦਾ ਲੱਗਾ ਦਰਬਾਰ, ਆਪ ਸੰਗਤ ਵਾਂਗੂ ਸੰਗਤ ਬੈਠੀ ਆ। ਹੁਣ ਮਹਾਰਾਜ ਦੇ ਦਰਬਾਰ ਵਿੱਚ ਇੱਕ ਸਿੱਖ ਤੁਰਿਆ ਆ ਰਿਹਾ ਵਾ, ਨੀਲੇ ਰੰਗ ਦਾ ਉਹਦਾ ਚੋਲਾ, ਨੀਲੇ ਰੰਗ ਦਾ ਉੱਤੇ ਦਮਾਲਾ, ਦਮਾਲੇ ਉੱਪਰ ਦੋ ਤਿੰਨ ਉਹਦੇ ਚੱਕਰ, ਟਾਕ

0: ਮਾਂ ਆਪਦੀ ਮੁਸਕਰਾ ਰਹੇ ਜੀ ਕੀ ਕਰਨ ਵਾ। ਗੁਰੂ ਕਲਗੀਧਰ ਜੀ ਮਹਾਰਾਜ ਰੂਪ ਦੇ ਵਿੱਚ ਆਏ, ਨੇਤਰ ਲਾਲ ਹੋਏ ਮਹਾਰਾਜ ਜੀ ਦੇ, ਮੱਥਾ ਠਣਕਿਆ ਮਹਾਰਾਜ ਜੀ ਦਾ। ਕਲਗੀਧਰ ਜੀ ਮਹਾਰਾਜ ਕਹਿਣ ਲੱਗੇ, ਇਹ ਪ੍ਰਥਮ ਜੰਗ ਤੁਰਕਾਣ ਸੰਗ ਧਰ ਖੜਗ ਖੰਡ ਕਰਹੋ ਨਿਖੰਗ। ਕਲਗੀਧਰ ਜੀ ਕਹਿੰਦੇ ਹੁਣ ਉਹ ਸਮਾਂ ਆ ਗਿਆ ਵਾ ਜਿਹੜੇ ਸਮੇਂ ਦੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਉਡੀਕ ਸੀ। ਸਿੱਖ ਕਹਿੰਦੇ ਮਹਾਰਾਜ ਉਹ ਕਿਹੜਾ? ਗੁਰੂ ਕਲਗੀਧਰ ਜੀ ਕਹਿਣਗੇ, ਸਿੱਖੋ ਸਾਡੇ ਮਨ ਦੀ ਬੜੇ ਚਿਰ ਦੀ ਵਿਚਾਰ ਸੀ ਵੀ ਅਸੀਂ ਆ ਗਵਾਂਢੀਆਂ ਰਾਜਾਂ ਨਾਲ ਦੀ ਸਿੱਧਾ ਮੱਥਾ ਲਾਵਾਂਗੇ ਦਿੱਲੀ ਸਰਕਾਰ ਦੇ ਨਾਲ। ਹੁਣ ਸੈਂਟਰ ਗੌਰਮੈਂਟ ਦੇ ਵੱਲੋਂ ਇਹ ਜਰਨੈਲ ਆ ਰਿਹਾ ਵਾ, ਸਾਡੀ ਅੱਜ ਦਿੱਲੀ ਖਵਾਇਸ਼ ਪੂਰੀ ਹੋਣੀ ਜਾ ਰਹੀ ਹੈ। ਸਿੱਖ ਕਹਿਣਗੇ ਮਹਾਰਾਜ ਕੀ ਕਰੀਏ? ਕਲਗੀਧਰ ਜੀ ਕਹਿਣਗੇ ਹੁਣ ਕੀ ਕਰਨਾ ਵਾ, ਦੂਰੇ ਦੂਰੇ ਕਮਰ ਕੱਸੇ ਲਗਾ ਲਵੋ, ਕੱਲ ਵਾਲੇ ਰੋਜ ਆ ਅਨੰਦਪੁਰ ਦੀ ਧਰਤੀ ਉੱਤੇ ਘਮਾਸਾਨ ਦਾ ਜੰਗ ਹੋਵੇਗਾ। ਘਮਾਸਾਨ ਦਾ ਜੰਗ, ਜੰਗ ਦਾ ਐਲਾਨ ਹੋ ਗਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਸਿੰਘਾਂ ਨੂੰ ਚੜੇ ਚਾਹ, ਨਿਹੰਗ ਸਿੰਘਾਂ ਨੂੰ ਲਾੜੀਆਂ ਚੜੀਆਂ, ਲਓ ਜੀ ਨਿਹੰਗ ਸਿੰਘ ਤਿਆਰ ਬਰ ਤਿਆਰ ਹੋ ਗਏ। ਸਾਧ ਸਿੰਘ ਜੀ ਦਾਸ ਬੇਨਤੀ ਕਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਉਹਨਾਂ ਕੋਲ ਬਹੁਤੀ ਗਿਣਤੀ ਨਹੀਂ ਸੀ ਸਿੱਖਾਂ ਦੀ, ਜੇ ਇੱਕ ਪਾਸੇ 15,000 ਵਾ ਸਾਧ ਸਿੰਘ ਜੀ, ਦੂਸਰੇ ਪਾਸੇ ਉਹਨਾਂ ਦੇ ਪ੍ਰਥਾਏ ਸਾਧ ਸਿੰਘ ਜੀ 25% ਫੌਜ ਹੋਵੇਗੀ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਫੜਨ ਵਾਸਤੇ ਅਦੀਨਾ ਪਿੰਡ ਦੇ ਪੈਂਡੇ ਖਾਣ ਤੁਰੇ ਆ ਰਿਹਾ, ਤੇ ਇਧਰਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਿਹੰਗ ਸਿੰਘੋ ਤਿਆਰ ਪਰ ਤਿਆਰ ਹੋ ਜਾਵੋ, ਕੱਲ ਵਾਲੇ ਰੋਜ ਮੈਂ ਵੇਖਣਾ ਵੀ ਕਿਹੜਾ ਕਿਹੜਾ ਸਿੰਘ ਕਿੰਨੇ ਕਿੰਨੇ ਨੰਬਰ ਲੈ ਕੇ ਪਾਸ ਹੋਵੇਗਾ।
1: ਜੀਓ
0: ਸਿੰਘਾਂ ਨੂੰ ਚਾਹ ਚੜੇ, ਹੁਣ ਨਿਹੰਗ ਸਿੰਘ ਤਿਆਰ ਪਰ ਤਿਆਰ ਹੋਏ, ਉਧਰਲੇ ਪਾਸੇ ਅਦੀਨਾ ਵੇਖ ਗਏ ਵਧੀਆ। ਸਾਧ ਸਿੰਘ ਜੀ ਇਤਿਹਾਸ ਕਹਿੰਦਾ ਵੀ ਨਿਹੰਗ ਸਿੰਘਾਂ ਨੇ ਐਸੇ ਐਸੇ ਤੇਗਾਂ ਦੇ ਜੌਹਰ ਵਿਖਾਏ, ਐਸੇ ਐਸੇ ਮਾਰ ਕੇ ਮਾਰੇ, ਅਨੰਦਪੁਰ ਤੋਂ ਬਾਹਰ ਇੱਕ ਨਾਲਾ ਵਗਦਾ ਸੀ, ਉਹਦੀ ਫੌਜ ਨਿਹੰਗ ਸਿੰਘਾਂ ਨੇ ਉੱਥੇ ਰੋਕ ਲਈ। ਜਦੋਂ ਉਹਨਾਂ ਨਿਹੰਗ ਸਿੰਘ ਨੇ ਤੇਗਾਂ ਮਾਰੀਆਂ, ਸਾਧ ਸਿੰਘ ਜੀ ਇੱਕ ਵਾਰ ਅਦੀਨਾ ਵੇਖ ਦੀ ਫੌਜ ਤਿਲ ਮਿਲਾ ਉੱਠੀ, ਅਦੀਨਾ ਵੇਖ ਦੀ ਫੌਜ ਪਛਾਣ ਭੱਜਣ ਲੱਗੀ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੂੰ ਫੜਨ ਵਾਸਤੇ ਅਦੀਨਾ ਵੇਖ ਅੱਗੇ ਵਧਿਆ। ਅਦੀਨਾ ਵੇਖ ਕੇ ਲਗਾਓ ਗਾਜੀਓ, ਸ਼ਹੀਦੀ ਕਾਨੇ ਬਣ ਕੇ ਆਏ ਸੀ ਕੱਲ, ਤੇ ਅੱਜ ਵਾਪਸ ਭੱਜੇ ਲੱਗੇ ਜੇ। ਉਹਦੀ ਫੌਜ ਕਹਿਣ ਲੱਗੇ ਵੀ ਸਾਹਮਣੇ ਆਓ ਨੀਲਿਆਂ ਬਣਿਆਂ ਵਾਲੇ ਲੜਦੇ ਪਏ ਆ, ਉਹ ਇਹਨਾਂ ਨਾਲ ਲੜਨਾ ਬੜਾ ਔਖਾ ਸਾਡੇ ਵਾਸਤੇ। ਅਦੀਨਾ ਵੇਖ ਕੇ ਲਗਾਓ ਕਿਉਂ? ਉਹਦੀ ਫੌਜ ਕਹਿਣ ਲੱਗੀ ਮੰਨੋ ਵੀ ਓਦਾਂ ਇਹਨਾਂ ਨੂੰ ਸਾਰਾ ਕੁਝ ਚਾਹੀਦਾ ਵਾ, ਪਰ ਜਦੋਂ ਇਹ ਮੈਦਾਨੀ ਜੰਗ ਦੇ ਵਿੱਚ ਲੜਦੇ ਆ ਤੇ ਏਦਾਂ ਲੱਗਦਾ ਵੀ ਨਿਦਾਨ ਅੰਨੇ ਹੋ ਗਏ ਹੋਣ, ਤੇ ਪੈਂਡੇ ਖਾਣ ਕਹਿਣ ਲੱਗਾ ਐ ਕਰੋ ਉਹ ਅੱਗੇ ਵੱਧ ਕੇ ਤੇਗਾ ਮਾਰੋ, ਜੇ ਆਪਾਂ ਪਿੱਠ ਵਿਖਾ ਕੇ ਵਾਪਸ ਗਿਆ ਤੇ ਉਹ ਵਜ਼ੀਰ ਖਾਂ ਨੂੰ ਕੀ ਮੂੰਹ ਵਿਖਾਵਾਂਗੇ। ਉਹਨੇ ਵੰਗਾਰ ਮਾਰੀ, ਫਿਰ ਉਹਦੀ ਫੌਜ ਆਪ ਅੱਗੇ ਵਧੀ, ਤੇ ਇਧਰਲੇ ਪਾਸੇ ਸਾਧ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਵਿਰੁੱਧ ਵੰਗਾਰ ਮਾਰਨ ਲੱਗਾ। ਪੈਂਡੇ ਖਾਣ ਕਹਿਣ ਲੱਗਾ ਸਿੱਖੋ ਮੈਂ ਸੁਣਿਆ ਵਾ ਤੁਹਾਡੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਵਿੱਚ ਬਹੁਤ ਵੱਡੀ ਤਾਕਤ ਵਾ, ਤੁਹਾਡਾ ਗੁਰੂ ਬਹੁਤ ਵੱਡਾ ਤਨੁਖਧਾਰੀ ਆ। ਮੈਂ ਸੁਣਿਆ ਵਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਅੱਜ ਤੋਂ ਪਹਿਲਾਂ ਤੀਰ ਅੰਦਾਜ਼ ਕੋਈ ਨਹੀਂ ਹੋਇਆ, ਮੈਂ ਤੁਹਾਡੇ ਗੁਰੂ ਦੀ ਤੀਰ ਅੰਦਾਜ਼ੀ ਵੇਖਣੀ ਆ, ਮੈਂ ਤੁਹਾਡੇ ਨਾਲ ਨਹੀਂ ਤੁਹਾਡੇ ਗੁਰੂ ਨਾਲ ਦੋ ਹੱਥ ਕਰਨੇ ਚਾਹੁੰਦਾ ਵਾ। ਇਤਿਹਾਸ ਦਾ ਹਵਾਲਾ ਵਾ, ਸਾਧ ਸੰਗਤ ਜੀ ਪੈਂਡੇ ਖਾਣੇ ਵੰਗਾਰ ਏਡੀ ਜ਼ੋਰ ਨਾਲ ਮਾਰੀ, ਉਹਦਾ ਇਹ ਹੁੰਗਾਰਾ ਏਡਾ ਭਰਿਆ ਸੀ, ਮੰਨੋ ਵੀ ਪੈਂਡੇ ਖਾਣ ਦੀ ਇਹ ਆਵਾਜ਼ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਕੰਨਾਂ ਤੱਕ ਜਾ ਪਹੁੰਚੀ। ਫਿਰ ਪੈਂਡੇ ਖਾਂ ਦਾ ਸ਼ਿੰਗਾਰ ਕਰਨ ਵਾਸਤੇ ਮਹਾਰਾਜ ਆਪ ਤਿਆਰੀ ਖਿੱਚਣ ਲੱਗੇ, ਜੰਗੀ ਬਸਤਰ ਤਿਆਰ ਕਰ ਲਏ ਮਹਾਰਾਜ ਜੀ ਨੇ। ਸਾਧ ਸੰਗਤ ਜੀ ਜਾਂ ਅਜੇ ਮਹਾਰਾਜ ਮੈਦਾਨੇ ਜੰਗ ਵਿੱਚ ਆਉਂਦੇ, ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕੋਲ ਆ ਗਏ 14 ਸਾਲ ਦੀ ਉਮਰ ਵਿੱਚ ਸੂਰਬੀਰ ਬਹਾਦਰ ਬਾਬਾ ਅਜੀਤ ਸਿੰਘ ਸਾਹਿਬ ਜੀ। ਦਾਸ ਬੇਨਤੀ ਕਰੇ 14 ਸਾਲ ਦੀ ਉਮਰ ਵਾ, ਕੇਵਲ 14 ਸਾਲ ਦੀ ਉਮਰ, 14 ਸਾਲ ਦੀ ਉਮਰ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਕਹਿਣਗੇ ਮਹਾਰਾਜ ਕਿਰਪਾ ਕਰੋ, ਆ ਜੋ ਬਾਵਾਂ ਤੁਹਾਡੇ ਖਿਲਾਫ ਉੱਠੀਆਂ ਨੇ ਇਹ ਬਾਵਾਂ ਵੱਢ ਕੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਲਿਆਉਣ ਤਾਂ ਆਗਿਆ ਮੈਨੂੰ ਪੁੱਛੋ, ਮੈਂ ਇਸ ਜੰਗ ਵਿੱਚ ਲੜਨਾ ਚਾਹੁੰਦਾ ਵਾ। ਕਲਗੀਧਰ ਜੀ ਮਹਾਰਾਜ ਬਹੁਤ ਮੁਸਕਰਾਏ, ਬਹੁਤ ਖੁਸ਼ ਹੋਏ। ਮਹਾਰਾਜ ਕਹਿੰਦੇ ਅਜੀਤ ਸਿੰਘਾ ਬੜੇ ਖੁਸ਼ ਹੋਇਆ, ਤੇਰੇ ਉੱਤੇ ਬੜੇ ਜਾਗੀ ਉੱਠ ਚੁੱਕੇ ਆ, ਆਓ ਤੱਕੋ ਹੁਣ ਬਾਬਾ ਜੀ ਹੋ ਗਏ ਤਿਆਰ ਬਰ ਤਿਆਰ, ਨਾਲ ਲੈ ਕੇ ਨਿਹੰਗ ਸਿੰਘਾਂ ਦੀ ਫੌਜ ਸਿਰ ਤੇ ਉੱਚਾ ਲੰਮਾ ਦਮਾਣਾ ਸਜਾ ਕੇ ਤਾਂ ਤੇ ਸ੍ਰੀ ਸਾਹਿਬਾਂ ਸਾਸ ਜੀ ਛੱਡ ਗਿਆ ਅਕਾਲ ਅਕਾਲ ਗੁਰਬਰਿਆ ਅਕਾਲ ਦੇ ਚਕਾਰੇ। ਕਿਸ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਉਸ ਪੈਂਡੇ ਖਾਂ ਦੀ ਫੌਜ ਉੱਤੇ ਭਰਮਾ ਜਿਹਾ ਵਾਰ ਕੀਤਾ, ਬਈ ਅਲਗੋਜਾਂ ਦੇ ਅੰਦਰ ਢਾਡੀ ਸਿੰਘ ਬਲਵਾ

0: ਕੰਡਾ ਸ਼ੇਰ ਅਜੀਤ ਸਿੰਘ ਜਿਸ ਨੂੰ ਦਿਖਲਾਇਆ, ਕੰਡਾ ਸ਼ੇਰ ਅਜੀਤ ਸਿੰਘ ਜਿਸ ਨੂੰ ਦਿਖਲਾਇਆ, ਓ
1: ਕੰਡਾ ਸ਼ੇਰ ਅਜੀਤ ਸਿੰਘ ਜੀ ਕੰਡਾ

0: ਅਜੋਗ ਸੰਗਤ ਜੀ 14 ਸਾਲ ਦੀ ਉਮਰ ਦੇ ਵਿੱਚ ਸੂਰਬੀਰ ਬਹਾਦਰ ਬਾਬਾ ਅਜੀਤ ਸਿੰਘ ਸਾਹਿਬ ਜੀ ਐਸੇ ਜ਼ੋਰਦਾਰ ਤੇਗਾਂ ਦੇ ਜੌਹਰ ਵਿਖਾ ਰਿਹਾ, ਮਾਨੋ ਪੈਂਡੇ ਖਾਂ ਦੀ ਫੌਜ ਨੇ ਕੰਨਾਂ ਨੂੰ ਹੱਥ ਲਗਾੜੇ ਤੇ ਕਹਿਣ ਲੱਗੀ, ਯਾ ਖੁਦਾ ਅਜੇ ਤੇ ਆ ਪੁੱਤਰ ਆਇਆ ਵਾ 14 ਸਾਲ ਦਾ ਮੈਦਾਨੇ ਜੰਗ ਵਿੱਚ, ਖੁਦਾ ਨਾ ਕਰੇ ਜੇ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਆਪ ਆ ਗਏ ਤੇ ਇਸ ਜੰਗ ਦਾ ਅਸ਼ਰ ਕੀ ਹੋਵੇਗਾ। ਅਜੇ ਤੇ ਪੁੱਤ ਆਇਆ ਸੀ ਤੇ ਪਠਾਨ ਕਹਿਣ ਲੱਗੇ ਜੇ ਕਿਤੇ ਪਿਓ ਆ ਗਿਆ ਤੇ ਜੰਗ ਦਾ ਅਸ਼ਰ ਕੀ ਹੋਵੇਗਾ, ਬਾਪੂ ਦੇ ਆਉਣ ਤੋਂ ਪਹਿਲਾਂ ਜੰਗ ਦਾ ਖਾਤਮਾ ਕਰ ਦਈਏ। ਫਿਰ ਮਾਨਯੋਗ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੂੰ ਪੈਣੇ ਖਾਂ ਨੇ ਵੰਗਾਰ ਵੀ ਮਾਰੀ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪੈਣੇ ਖਾਂ ਦੀ ਵੰਗਾਰ ਪੂਰੀ ਕਰਨ ਵਾਸਤੇ ਆਪ ਤਿਆਰ ਪਰ ਤਿਆਰ ਹੁੰਦੇ ਪੈਣੇ, ਨੀਲ ਬਸਤਰ ਲੈ ਤਨ ਸਜਿਓ ਸਜਿਓ ਤਨ ਸ਼ਸਤਰ ਜੰਗੀ, ਨੀਲਾ ਪਾਣਾ ਧਾਰਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਘੋੜੇ ਉੱਤੇ ਸਵਾਰ ਹੋ ਗਏ ਤੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਨੇ ਲਗਾਮਾਂ ਪਕੜ ਲਈਆਂ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਪਤਾਨੇ ਜੰਗ ਵਿੱਚ ਜਾ ਰਹੇ ਜੀ। ਕਲਗੀਧਰ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ, ਬਾਬੇ ਨਾਨਕ ਦਾ ਘਰ ਬਹੁਤ ਡਾਡਾ ਵਾ। ਭਾਈ ਸਾਹਿਬ ਕਹਿਣ ਲੱਗੇ ਉਹ ਕਿਵੇਂ? ਗੁਰੂ ਕਲਗੀਧਰ ਜੀ ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਇੱਥੋਂ ਕੋਈ ਪੁੱਤ ਮੰਗੇ ਉਹਨੂੰ ਪੁੱਤ ਮਿਲਦਾ ਵਾ। ਗੱਲ ਵੀ ਸੱਚੀ ਆ ਬਿਲਕੁਲ, ਕੋਈ ਇੱਕ ਵਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਆਣ ਕੇ ਅਰਦਾਸ ਬੇਨਤੀ ਕਰੇ, ਲਿਲਕੜੀਆਂ ਕੱਢੇ, ਮਹਾਰਾਜ ਉਹਦੀ ਝੋਲੀ ਭਰ ਦਿੰਦੇ ਆ। ਮਹਾਰਾਜ ਕਹਿ ਗਏ ਇੱਥੋਂ ਕੋਈ ਪੁੱਤ ਮੰਗੇ ਉਹਨੂੰ ਪੁੱਤ ਮਿਲਦਾ ਵਾ, ਕੋਈ ਦੁੱਧ ਮੰਗੇ ਉਹਨੂੰ ਦੁੱਧ ਮਿਲਦਾ ਵਾ। ਪਰ ਭਾਈ ਸਾਹਿਬ ਜੀ ਯਾਦ ਰੱਖਿਓ, ਜੇ ਕੋਈ ਹੰਕਾਰ ਦੇ ਘੋੜੇ ਉੱਤੇ ਚੜ ਕੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਬੇ ਨਾਨਕ ਦੇ ਘਰੋਂ ਮੌਤ ਮੰਗੇ ਤੇ ਬਾਬੇ ਨਾਨਕ ਦਾ ਘਰ ਏਡਾ ਗਿਆ ਗਵਾਚਾ ਨਹੀਂ ਉਹਨੂੰ ਮੌਤ ਨਾ ਪ੍ਰਦਾਨ ਕਰ ਸਕੇ।
1: ਸੱਚ
0: ਜੇ ਉਹਨੇ ਵੰਗਾਰ ਮਾਰੀਆ ਮੌਤ ਮੰਗੀ ਆ, ਅਸੀਂ ਉਹਦੀ ਝੋਲੀ ਅੱਜ ਮੌਤ ਭਰਨ ਵਾਸਤੇ ਜਾ ਰਹੇ ਹਾਂ। ਕਲਗੀਧਰ ਮਹਾਰਾਜ ਆਪ ਪਿਆਰ ਪਰ ਤਿਆਰ ਹੋਏ। ਮਹਾਰਾਜ ਕਹਿੰਦੇ ਸਿੱਖੋ ਯਾਦ ਰੱਖਿਓ, ਜੇ ਕੋਈ ਵੀ ਜੁਰਮਾਨਾ ਬਾਬੇ ਨਾਨਕ ਦੇ ਘਰ ਉੱਤੇ ਧਾਵਾ ਕਰਕੇ ਆਵੇਗਾ, ਹੰਕਾਰ ਦੀ ਪੌੜੀ ਚੜ ਕੇ ਆਵੇਗਾ, ਘੋਲਿਆਂ ਦੇ ਸੁਮਾ ਥੱਲੇ ਰੌਂਦ ਕੇ ਰੱਖ ਦੇਵਾਂਗਾ। ਫਿਰ ਮਹਾਰਾਜ ਪੈਂਡੇ ਖਾਨ ਦੇ ਬਿਲਕੁਲ ਸਾਹਮਣੇ ਆ ਕੇ, ਇੱਕ ਪਾਸੇ ਹੰਕਾਰੀ ਪੈਂਡੇ ਖਾਨ, ਇੱਕ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਪੈਂਡੇ ਖਾਨ ਕਹਿਣ ਲੱਗਾ ਪੀਰੇ ਹਿੰਦ, ਮੈਂ ਸੁਣਿਆ ਵਾ ਵੀ ਤੇਰੇ ਤੋਂ ਵੱਡਾ ਤੀਰ ਅੰਦਾਜ਼ ਕੋਈ ਨਹੀਂ, ਆ ਤੈਨੂੰ ਵਾਰ ਕਰਨ ਦੀ ਪਹਿਲ ਦਿੱਤੀ, ਲੈ ਪਹਿਲਾਂ ਵਾਰ ਤੂੰ ਕਰ ਲੈ। ਆਪ ਜੀ ਫਕੀਰ ਬੰਦੇ ਜੇ, ਸੰਤ ਬੰਦੇ ਜੇ, ਪਹਿਲਾਂ ਵਾਰ ਤੁਸੀਂ ਕਰ ਲਓ। ਕਲਗੀਧਰ ਜੀ ਮਹਾਰਾਜ ਕਹਿੰਦੇ ਨਹੀਂ, ਪਹਿਲਾਂ ਵਾਰ ਕਰਨਾ ਸਾਡੇ ਨਿਯਮਾਂ ਦੀ ਉਲੰਘਣਾ ਹੋ ਜਾਵੇਗੀ। ਛੇਵੇਂ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਕੁਝ ਨਿਯਮ ਸੈੱਟ ਕੀਤੇ ਸੀ ਜੰਗਾਂ ਵਿੱਚ ਲੜਨ ਵਾਸਤੇ। ਪੈਂਡੇ ਖਾਨ ਪਹਿਲ ਤੂੰ ਕੀਤੀ ਆ, ਫੌਜ ਵੀ ਤੂੰ ਲੈ ਕੇ ਆਇਆ ਵਾ, ਆ ਤੂੰ ਇੱਕ ਛੱਡ ਦੋ ਛੱਡ, ਤੈਨੂੰ ਤਿੰਨ ਵਾਰ ਕਰਨ ਦੇ ਮੌਕੇ ਦਿੱਤੇ ਲੈ। ਪੈਂਡੇ ਖਾਨ ਹੰਕਾਰ ਵਿੱਚ ਆਇਆ, ਸਾਧ ਸੰਗਤ ਜੀ ਹੰਕਾਰ ਵਿੱਚ ਆਣ ਕੇ ਉਹਨੇ ਮੋਢਿਓਂ ਲਾਈ ਕਮਾਨ, ਇੱਕ ਪੱਥੀ ਚੋਂ ਕੱਢਿਆ ਤੀਰ, ਉਹਨੂੰ ਚਾੜ ਕੇ ਚੱਲੇ ਤੇ ਐਨ ਕੰਨਾਂ ਤਿਕਰ ਖਿੱਚ ਕੇ ਉਹਨੇ ਪਹਿਲਾ ਤੀਰ ਛੱਡਿਆ,
1: ਉਹ ਵੀ ਗਿਆ ਖਾਲੀ,
0: ਉਹਨੇ ਦੂਸਰਾ ਤੀਰ ਛੱਡਿਆ,
1: ਉਹ ਵੀ ਗਿਆ ਖਾਲੀ,
0: ਉਹਨੇ ਤੀਸਰਾ ਬਾਣ ਛੱਡਿਆ,
1: ਉਹ ਵੀ ਗਿਆ ਖਾਲੀ।
0: ਫਿਰ ਮਹਾਰਾਜ ਮੁਸਕਰਾਏ, ਕਲਗੀਧਰ ਜੀ ਕਹਿਣ ਲੱਗੇ ਉਹ ਠਹਿਰੋ ਪਠਾਨ ਦਾ ਬੱਚਿਆ, ਵਾਰ ਏਦਾਂ ਨਹੀਂ, ਵਾਰ ਤੈਨੂੰ ਅਸੀਂ ਦੱਸਦੇ ਹਾਂ ਕਿੱਚ ਕਰੀਦਾ, ਵਾਰ ਈ ਨਾ ਜ਼ਦਤ, ਵਾਰ ਈ ਜ਼ਦਤ। ਬਈ ਇੰਨੀ ਗੱਲ ਕਹਿ ਕੇ ਸ਼ਹਿਰ ਛੱਡ ਲਾਈ ਮੋਢੇ ਨੌ ਟਾਂਗ ਵਾਲੀ ਕਮਾਨ, ਕੱਢਿਆ ਪੱਥਰ ਚੋਂ ਬਦਾਮ ਚਾ ਤੀਰ। ਸਾਧ ਸੰਗਤ ਜੀ ਕਲਗੀਧਰ ਜੀ ਪਾਤਸ਼ਾਹ ਜੀ ਮਹਾਰਾਜ ਨੇ ਉਹ ਤੀਰ ਚਾੜ ਕੇ ਚੱਲੇ ਤੇ ਐਨ ਕੰਨਾ ਤਿਕਰ ਖਿੱਚ ਲਿਆ, ਬਈ ਕਮਾਨ ਦੀਆਂ ਜੋੜ ਕੇ ਦੋਨੋਂ ਨੁਕਰਾਂ ਆਓ ਤੱਕੋ ਛੱਡ ਕੇ ਚਕਾਰਾ ਮਾਰ ਕੇ ਲਲਕਾਰਾ। ਪੈਣੇ ਖਾਣ ਨੂੰ ਕਹਿ ਲੱਗੇ ਪਠਾਣਾ ਵਾਰ ਏਦਾਂ ਨਹੀਂ, ਵਾਰ

ਸਭ ਸੰਗਤ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਾਸ ਨੇ ਇਹੋ ਦੋ ਬੇਨਤੀਆਂ ਕਰਕੇ ਫਿਰ ਆਪ ਸੰਗਤਾਂ ਪਾਸ ਸੁੱਖੇ ਮਾਂ ਲੈ ਲੈਣੀ ਹੈ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੀਆਂ ਸਰਕਾਰਾਂ ਘੋੜੇ ਉੱਤੇ ਸਵਾਰ ਹੋ ਗਏ ਪੈਂਡੇ ਖਾਨ ਦੇ, ਬਿਲਕੁਲ ਸਮਝਦੇ ਆ। ਪੈਂਡੇ ਖਾਨ ਨੇ ਵਿਗਾਰ ਮਾਰੀ, ਮਹਾਰਾਜ ਮੰਮ ਖੜਗ ਬੜ ਜਾਲਮੀ, ਪਾਵ ਮਹਾਰਾਜ ਚਿਮ ਚਾਰ ਇੰਚ ਚੌੜਾ ਖਬਰਾ ਤੀਰ ਚਿੱਲੇ ਚੜ ਕੇ ਐਨ ਕਨਾਂ ਤੇ ਫਿਰ ਖਿੱਚ ਕੇ ਛੱਡਾ ਤੇ, ਮਹਾਰਾਜ ਮੇਰੇ ਵੈਰੀ ਨੂੰ ਦੂਸਰਾ ਵਾਰ ਕਰਨ ਦਾ ਮੌਕਾ ਨਹੀਂ ਮਿਲਦਾ। ਕਲਗੀਧਰ ਜੀ ਕਹਿਣਗੇ, ਪੈਂਡੇ ਖਾਨ ਪਹਿਲ ਤੈਨੂੰ ਚਿੱਲੇ ਵਾਰ ਪਹਿਲਾਂ ਤੂੰ ਕਰ ਲੈ। ਪੈਂਡੇ ਖਾਨ ਨੇ ਹੰਕਾਰ ਵਿੱਚ ਆਣ ਕੇ ਤਿੰਨ ਵਾਰ ਕੀਤੇ ਤੇ ਮਹਾਰਾਜ ਨੇ ਤਿੰਨੇ ਵਾਰ ਢਾਲੇ ਉੱਤੇ ਰੋਕ ਲਿਆ। ਫਿਰ ਮਹਾਰਾਜ ਆਪ ਤਿਆਰ ਪਰ ਤਿਆਰ ਹੋਏ। ਕਲਗੀਧਰ ਜੀ ਕਹਿਣਗੇ, ਪੈਂਡੇ ਖਾਨ ਤੈਨੂੰ ਅਸੀਂ ਦੱਸਦੇ ਹਾਂ ਕਿੰਝ ਵਾਰ ਕਰਨਾ ਵਾ। ਮੈਂ ਕਹਿੰਦਾ ਵਾਰ ਨੇ ਪਰਿਹਾਰ ਨੇ ਗੁਰੂ ਕਲਗੀਧਰ ਜੀ ਮਹਾਰਾਜ ਜੀ ਦੇ, ਜੇ ਉਹ ਮਦਾਨੇ ਜੰਗ ਵਿੱਚ ਗਿਆ ਤੇ ਉਹ ਵੀ ਉਸਤਾਦ ਬਣ ਕੇ ਗਿਆ, ਆਪਣੇ ਦੁਸ਼ਮਣ ਨੂੰ ਵੀ ਵਾਰ ਕਰਨ ਦੀ ਜਾਚ ਸਿਖਾ ਰਿਹਾ ਕਲਗੀਧਰ ਮਹਾਰਾਜ। ਫਿਰ ਮਹਾਰਾਜ ਨੇ ਆਪਣੀ ਨੌ ਟਾਂਕ ਵਾਲੀ ਕਮਾਨ ਉਤਾਰੀ, ਨੌ ਟਾਂਕ ਵਾਲੀ ਕਮਾਨ ਪੈਂਡੇ ਖਾਨ ਦੇ ਵੇਖ ਕੇ ਰੰਗ ਉੱਡੇ। ਫਿਰ ਮਹਾਰਾਜ ਨੇ ਆਪਣੇ ਪੱਥ ਚੋਂ ਬਦਾਮਚਾ ਤੀਰ ਕੱਢਿਆ, ਬਦਾਮਚਾ ਤੀਰ। ਮੈਂ ਬੇਨਤੀ ਕਰਾਂ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮੈਦਾਨੀ ਜੰਗ ਵਿੱਚ ਗਿਆ ਤੇ ਪੱਠੇ ਵਿੱਚ ਨਾਨਾ ਤਰ੍ਹਾਂ ਦੇ ਤੀਰ ਨੇ, ਬੇਅੰਤ ਤਰ੍ਹਾਂ ਦੇ। ਮਹਾਰਾਜ ਕੋਲ ਇੱਕ ਤੀਰ ਸੀ ਅਰਧ ਚੰਦਰ ਤੀਰ, ਸਾਹ ਸੁਣਦੀ ਬੰਦੇ ਦੀ ਸਾਹ ਰਗਵੜ ਦਿੰਦਾ ਸੀ ਉਹ। ਇੱਕ ਮਹਾਰਾਜ ਕੋਲ ਤੀਰ ਹੁੰਦਾ ਸੀ ਨੀਲੋ ਤੀਰ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਦੋਂ ਉਹ ਤੀਰ ਉੱਤੇ ਬਹਿ ਕੇ ਸਾਹ ਥੱਲੇ ਨੂੰ ਛੱਡਦੇ ਸਨ, ਉਹ ਤੀਰ ਜੀ ਦੇ ਸਿਰ ਵਿੱਚ ਵੱਜਦਾ ਸੀ, ਮਾਨਯੋਗ ਸਿੰਘ ਜੀ ਦਿਮਾਗ ਤੱਕ ਪਾੜ ਦਿੰਦਾ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਅੱਜ ਬਦਾਮ ਚਾ ਤੀਰ ਕੱਢਿਆ, ਉਹਨੂੰ ਚਿੱਲੇ ਚੜ ਕੇ ਐਨ ਕਨਾਂ ਤੀਕਰ ਮਹਾਰਾਜ ਨੇ ਖਿੱਚਿਆ ਤੇ ਕਮਾਣ ਦੀਆਂ ਦੋਵੇਂ ਨੁੱਕਰਾਂ ਜੁੜ ਗਈਆਂ, ਕਮਾਣ ਦੀਆਂ ਦੋਵੇਂ ਨੁੱਕਰਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਤ ਕਰਤਾਰ ਦਾ ਨਾਰਾ ਮਾਰ ਕੇ, ਗੁਰਬਰਿਆ ਕਾਲ ਕਹਿ ਕੇ ਉਹ ਤੀਰ ਨੂੰ ਕਨਾਂ ਤੀਕਰ ਖਿੱਚ ਕੇ ਐਸਾ ਕਸੜ ਕੇ ਛੱਡਿਆ, ਉਹ ਤੀਰ ਚੱਲਿਆ ਦੇ ਪੈਂਡੇ ਖਾਨ ਦੇ ਖੱਬੇ ਕੰਨ ਵਿੱਚ ਵੱਜਾ ਤੇ ਸੱਜੇ ਕੰਨ ਥਾਣੀ ਆਰ ਪਾਰ ਹੋ ਗਿਆ। ਪੈਂਡੇ ਖਾਨ ਨੂੰ ਆਪਣੇ ਉੱਤੇ ਗੁਮਾਨ ਸੀ ਕਿ ਮੈਂ ਐਨ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਦਾ ਪੂਰਾ ਲੋਹੇ ਵਿੱਚ ਮੜਿਆ ਵਾਂ, ਇਹਦਾ ਵਾਰ ਕੀ ਕਰ ਲਵੇਗਾ। ਕਲਗੀਧਰ ਜੀ ਕਹਿਣਗੇ, ਠਹਿਰ ਤੈਨੂੰ ਦੱਸਦਾ ਵਾ ਵੀ ਗੁਰੂ ਨਾਨਕ ਦੇ ਘਰ ਵਿੱਚ ਹੰਕਾਰ ਦੀ ਕਿੰਨੀ ਕੁ ਜਗ੍ਹਾ ਵਾ। ਆਪਾਂ ਰੋਜ਼ ਪੜ੍ਹਦੇ ਹਾਂ, ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ, ਹਰ ਜੂ ਹੰਕਾਰ ਨਾ ਭਾਵਈ ਵੇਦ ਰੂਪ ਸੁਣਾਵੇ। ਕਲਗੀਧਰ ਜੀ ਕਹਿੰਦੇ ਸੀ, ਜੇ ਕੋਈ ਹੰਕਾਰ ਦੇ ਘੋੜੇ ਚੜ ਕੇ ਆਇਆ, ਘੋੜਿਆਂ ਦੇ ਸੁਮਾ ਥੱਲੇ ਫੁੰਡ ਕੇ ਰੱਖ ਦਾਂਗਾ ਮੈਂ। ਮਾਨਯੋਗ ਸਿੰਘ ਜੀ ਫਿਰ ਪੈਂਡੇ ਖਾਨ ਨੂੰ ਆਪਣੇ ਤੇ ਗੁਮਾਨ ਸੀ, ਮਹਾਰਾਜ ਨੇ ਇਹਦਾ ਗੁਮਾਨ ਦੂਰ ਕਰਨ ਵਾਸਤੇ ਉਹ ਬਦਾਮ ਦਾ ਤੀਰ ਚਲਾਇਆ, ਪੈਂਡੇ ਖਾਨ ਦੀ ਸੰਜੋ ਚੀਰ ਕੇ ਖੱਬੇ ਕੰਨ ਵਿੱਚੋਂ ਵੱਜ ਕੇ ਸੱਜੇ ਕੰਨ ਥਾਣੀ ਆਰ ਪਾਰ ਹੋ ਗਿਆ। ਮਹਾਰਾਜ ਨੇ ਫੁੰਡ ਕੇ ਪੈਂਡੇ ਖਾਨ ਉਹ ਲਿਜਾ ਸੁੱਟਿਆ, ਪੈਂਡੇ ਖਾਨ ਮਾਰਿਆ ਗਿਆ, ਰਹਿ ਗਿਆ ਦੀਨਾ ਬੇਗ। ਕਲਗੀਧਰ ਜੀ ਕਹਿੰਦੇ ਨੂੰ ਏਦਾਂ ਨਹੀਂ ਮਾਰਨਾ, ਇਹਨੂੰ ਮਾਰਨਾ ਵਾ ਗਰੀਲਾ ਯੁੱਧ ਨੀਤੀ ਨਾਲ। ਮਹਾਰਾਜ ਨੇ ਆਪਣੀਆਂ ਵਾਗਾਂ ਪਿਛਾਂ ਨੂੰ ਪੜੀਆਂ, ਮਹਾਰਾਜ ਅੱਗੇ ਅੱਗੇ ਅਦੀਨਾ ਬੇਗ ਪਿੱਛੇ ਪਿੱਛੇ। ਜਦੋਂ ਮਹਾਰਾਜ ਅਨੰਦਪੁਰ ਸਾਹਿਬ ਦੇ ਬਿਲਕੁਲ ਵਿਚਕਾਰ ਆ ਗਏ, ਮਗਰੋਂ ਦੀ ਨਿਹੰਗ ਸਿੰਘਾਂ ਨੇ ਘੇਰਾ ਪਾ ਲਿਆ। ਹੁਣ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ, ਨਿਹੰਗ ਸਿੰਘਾਂ ਦਾ ਕੁੜਕਟਾਬਾ ਬਹੁਤ ਭੜਾ ਪਾ, ਸਾਰਿਆਂ ਨੂੰ ਪਤਾ ਵਾ। ਫਿਰ ਸਾਧ ਸਿੰਘ ਜੀ ਉਹਨਾਂ ਨਿਹੰਗ ਸਿੰਘਾਂ ਨੇ ਆਪਣੇ ਬਾਟੇ ਵਾਂਗੂ ਉਹ ਸੋਕਵਾਂ ਜਾਂ ਦੀਨਾ ਬੇਗ ਦੀ ਕੀਤੀ, ਉਹ ਜਾਂ ਦੀਨਾ ਬੇਗ ਜਾਣਦੇ ਆ ਜਾਂ ਗੁਰੂ ਕਲਗੀਧਰ ਜੀ ਪਾਤਸ਼ਾਹ ਜੀ ਮਹਾਰਾਜ ਆਪ ਜਾਣਦੇ ਆ, ਨਿਹੰਗ ਸਿੰਘਾਂ ਨੇ ਦੀਨਾ ਬੇਗ ਦੇ ਧਰੂ ਧਰੂ ਕੇ ਪ੍ਰਾਣ ਕੱਢੇ, ਧਰੂ ਧਰੂ ਕੇ ਦੀਨਾ ਬੇਗ ਵੀ ਮਾਰਿਆ ਗਿਆ। ਸਿੱਖ ਮਹਾਰਾਜ ਕੋਲ ਆ ਗਏ, ਸਿੱਖ ਕਹਿਣਗੇ ਮਹਾਰਾਜ ਆਪ ਜੀ ਦੀ ਫਤਿਹ ਹੋਈ ਆ। ਕਲਗੀਧਰ ਜੀ ਕਹਿਣਗੇ, ਸਿੱਖੋ ਨਹੀਂ, ਮੇਰੀ ਫਤਿਹ ਨਹੀਂ ਹੋਈ, ਇਹ ਫਤਿਹ ਵਾਹਿਗੁਰੂ ਦੀ ਹੋਈ ਹੈ। ਸਿੱਖ ਕਹਿਣਗੇ ਮਹਾਰਾਜ ਉਹ ਕਿਵੇਂ? ਕਲਗੀਧਰ ਜੀ ਕਹਿਣਗੇ, ਯਾਦ ਕਰੋ ਆ ਕੱਲ ਵਾਲੇ ਰੋਜ਼ ਖਾਲਸਾ ਪੰਥ ਸਾਜਿਆ ਸੀ ਤੇ ਅਸੀਂ ਨਾਰਾ ਮਾਰਿਆ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਮੇਰਾ ਖਾਲਸਾ ਵਾਹਿਗੁਰੂ ਦਾ ਤੇ ਮੇਰੀ ਫਤਿਹ ਵੀ ਵਾਹਿਗੁਰੂ ਜੀ ਦੀ ਹੋਈ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਮੇਂ ਦੀ ਬਿਲਕੁਲ ਸਮਾਪਤੀ ਹੈ ਜੀ। ਇਹ ਸੀ ਇਤਿਹਾਸ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀਆਂ 14 ਜੰਗਾਂ ਵਿੱਚ ਇੱਕ ਜੰਗ ਦਾ। ਸਾਧ ਸੰਗਤ ਜੀ, ਗੁਰੂ ਪੰਥ ਸਜਾਉਣ ਤੋਂ ਬਾਅਦ ਗੁਰੂ ਕੇ ਖਾਲਸਾ ਦੀ ਇਹ ਪਹਿਲੀ ਜੰਗ ਸੀ ਜੋ ਮਹਾਰਾਜ ਨੇ ਅਦੀਨਾ ਬੇਗ ਦੇ ਨਾਲ ਲੜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਧਿਆਨ ਕਰੋ ਤੇ ਇੱਕ ਵਾਰ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਸਭ ਸੰਤਾਂ ਦਾ ਬਹੁਤ ਬਹੁਤ ਧੰਨਵਾਦ, ਪਠਾਨਕੋਟ ਧੰਨਵਾਦ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਤਰਸ ਦੇ ਸਦਕਾ ਮਾਣਯੋਗ ਸੰਗਤ ਜੀ ਇਹਨਾਂ ਪਾਵਨ ਅਸਥਾਨਾਂ ਉੱਤੇ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ। ਦਾਸ ਆਪ ਸਭ ਸੰਗਤ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਾ ਵਾ, ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ, ਜੋ ਜੋ ਭਾਵਨਾਵਾਂ ਲੈ ਕੇ ਆਪ ਸਭ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਉੱਤੇ ਪਹੁੰਚੇ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੋ ਸੋ ਭਾਵਨਾਵਾਂ ਪੂਰੀਆਂ ਕਰਨ, ਆਪ ਸਭਨਾਂ ਸੰਗਤਾਂ ਦਾ, ਪੰਜ ਪਿਆਰੇ ਸਾਹਿਬਾਨਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ ਦਾ ਕੋਟਾਨਕੋਟ ਸ਼ੁਕਰਾਨਾ ਹੈ ਜੀ। ਕੋਟਾਨਕੋਟ ਧੰਨਵਾਦ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਬੇਅੰਤ ਬੇਅੰਤ ਸਾਰੇ ਮਾਣ ਪਹੁੰਚੇ ਆ। ਜਥੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ, ਸਮੂਹ ਹਜ਼ੂਰੀ ਫੌਜਾਂ ਦਾ, ਸਮੂਹ ਸੰਗਤਾਂ ਦਾ ਕੋਟਾਨਕੋਟ ਸ਼ੁਕਰਾਨਾ ਜੀ। ਉਹ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਣਸ਼ੀਨ ਮਹਾਂਪੁਰਖ ਅਤਿ ਸਨਮਾਨਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ ਮਹਾਂਪੁਰਖ।
ਦਾਸ ਬੇਨਤੀ ਕਰੇ ਸਤ ਸੰਗਤ ਜੀ ਇਹ ਢਾਡੀ ਜਥਾ ਦਲ ਪਤਾ ਹਜ਼ੂਰੀ ਢਾਡੀ ਜਥਾ ਹੈ ਜੀ ਮਹਾਂਪੁਰਖ ਗੁਰਸਿੱਖੀ ਪ੍ਰਚਾਰ ਵਾਸਤੇ ਅੱਜ ਵਾਲੇ ਰੋਜ਼ ਪੁਰਤਗਾਲ ਦੀ ਧਰਤੀ ਉੱਤੇ ਨੇ ਵਿਦੇਸ਼ਾਂ ਵਿੱਚ ਭਾਗ ਲਗਾ ਰਹੇ ਨੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਉੱਥੇ ਕਰਦੇ ਪਏ ਨੇ ਮਹਾਂਪੁਰਖ ਆਪ ਤਨ ਕਰਕੇ ਉੱਥੇ ਨੇ ਪਰ ਮਹਾਂਪੁਰਖਾਂ ਦੇ ਮਨ ਦੇ ਵਿਚਾਰ 'ਚ ਵੀ ਸਾਡੀ ਵੀ ਹਾਜ਼ਰੀ ਉੱਥੇ ਲੱਗ ਜਾਵੇ ਮਹਾਂਪੁਰਖਾਂ ਦੀ ਹਾਜ਼ਰੀ ਵੀ ਨਾਲ ਹੀ ਪ੍ਰਮਾਣ ਕਰ ਲਿਓ ਦਾਸ ਜਜਵੀਰ ਸਿੰਘ ਇੱਧਰਲੇ ਪਾਸੇ ਢਾਡੀ ਭਾਈ ਹਰਦੀਪ ਸਿੰਘ ਜੀ ਹਰਪ ਸਾਹਿਬ ਇੱਧਰਲੇ ਪਾਸੇ ਢਾਡੀ ਭਾਈ ਜੈਮਲ ਸਿੰਘ ਜੀ ਜੈਲ ਸਾਹਿਬ ਸਾਧ ਸੰਗਤ ਜੀ ਮੇਰਾ ਸਾਹ ਦੇ ਰਹੇ ਸਨ ਸਰੰਗੀ ਤੇ ਸਰੰਗੀ ਮਾਸਟਰ ਭਾਈ ਜਸ਼ਨਪ੍ਰੀਤ ਸਿੰਘ ਜੀ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਜੀਓ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ ਅੰਮ੍ਰਿਤ ਛਕੋ ਸਿੰਘ ਸਜੋ ਬਲਾਉ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

साधु कहते हैं इसको और गुरु की बना पड़ी है ब्रह्मा दुख संसार।

ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੇ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦੁਦਾ ਖੇਲਾ ਕਰੋਰ ਸੱਚੇ ਸਭ ਤਾਨ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚ

ਵਾਹਿਗੁਰੂ ਲਖਨਾਵਾ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਜਨ ਵੱਖ ਕਢਿਆ ਜਜਮਾ ਲਿਆ ਤਾਨ ਪਾਣ ਕੁੜਿਆ ਮੋਹ ਕਾਲੇ ਦੂਜੇ ਵਿਚਾਲਿਆ ਤਰਨਾਇਰ ਤੇ ਸਹਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

0: ਵਿਸਵਾਦ ਭੋਗ। ਵਿਸਵਾਦ ਸਿਫਤ ਵਿਸਵਾਦ ਸਦਾ ਵਿਸਵਾਦ ਉਜੜ ਵਿਸਵਾਦ ਰਾਹ ਵਿਸਵਾਦ ਨੇੜੇ ਵਿਸਵਾਦ ਦੂਰ ਸਵਾਦ ਕਿਹਾ ਜਰਾ ਹਜੂਰ ਵੇਖ ਵਡਾਂਦਿਆ ਵਿਸਵਾਦ ਨਾਨਕ ਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਵ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਦੇ ਪਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ।

ਬੜੀਆ ਪਿੰਨੇ ਭੋਗ ਭੋਗ ਕਹਿ ਹੋਏ ਬਸਮਣ ਭਾਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਾਤ ਚਲਾਇਆ ਅੱਗੇ ਕਰਨੀ ਗਿਰਦ ਬਾਚੀਆ ਬੈ ਲਿਖਾ ਕਰ ਸਮਝਾਇਆ ਥਾਂ ਨਾ ਹੋਈ ਪਾਉਂਦੇ।

0: ਸਗਲਿਆ ਭਾਲਖਿਆ ਸਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤਿਆਂ ਕਨ ਕਹਾਣੀਆਂ ਕਿਤੇ।

ਬੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾ ਜੋ ਬੁੱਤ ਜਨ ਪਰ ਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋਨੇ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਮੁਖ ਢੂੰਡ

ਕਦਰੀ ਕਰਮ ਲੰਘਾਏ ਪਾਰ ਬੁੱਲੂ ਚਰਖਾ ਚੱਕੀ ਚੱਕ ਥਲਵਰੋ ਲੈ ਬਹੁਤ ਅਨੰਦ ਲਾਟੂ ਮਧਾਣੀਆਂ ਲਗਾ ਪੱਖੀ ਪਾਉਂਦਿਆਂ ਲੈ ਨਸਾ ਸੂਏ ਚੜ ਪੁਆਈਏ ਜੰਤ ਨਾਨਕ ਪਾਉਂਦਿਆਂ ਗਣਤਨਾਂਤ ਬੰਧਨ ਬੰਦ ਪੁਆਏ ਸੋਏ ਵੈ ਨੱਚੇ ਸਭ ਕੋਏ ਨੱਚ ਨੱਚ ਸੇ ਚਲੇ ਸਿਰੋ

ਨਾਮਾ ਨਾਮ ਨੌਤੇ ਦਾ ਦਰਕਾਰ ਹੈ।

ਨਰਕ ਨਾ ਜਾਈਏ ਜੀ ਆਪਣੇ ਸਭ ਤੇ ਸਦਾ ਦੇਖਾ ਜੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਪਨੋਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰੇਂਦੀ ਆਈਐ ਕੋ ਰਹਿ ਨਾ ਭਰੀਏ ਪਾਈਐ ਕੋ ਰਹਿ

ਅੱਲਾ ਮੁਸਲਮਾਨਾ ਸੁਖ ਸੇ ਪਟ ਪਟ ਕਰੇ ਵਿਚਾਰ ਬੰਦੇ ਸਹਿਜੇ ਪਾਜ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਦਸਨ ਜੂ ਵਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾਤ ਬੈਕਾਰ ਜੋ ਕਿ ਸੁਨ ਧਿਆ

ਬੜੀ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਅੰਗਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹਦੇ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ

0: ਨਾਨਕ ਜੰਤ ਪਾਇ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕਿਆ ਚਿੰਤਾ ਵੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗ ਤਿਸ ਦੀਵਾਰੇ ਸਵਸਥ ਤਿਸ ਦੇ ਬਾਨ ਭਕ ਨਾਨਕ ਸੱਚੇ ਨਾਮ ਬਿਲ ਕਿਆ ਟਿਕਾ ਕਿਆ ਤਕ ਮਹੱਲਾ ਪਹਿਲਾ
1: ਲਖਨਿਕੀਆਂ ਚੰਗੀਆਂ।

ਅੜੀ ਸੱਚਾ ਸਾਹਿਬ ਵੇਖ ਤੂੰ ਤਿੰਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ।

ਬੜੀ ਭਗਤ ਰੇ ਮਨ ਭਾਵ ਦੇ ਦਰਸੋਨ ਕੀਰਤ ਗਾਮ ਦੇ ਨਾਨਕ ਕਰਮਾ ਬਾਹਰ ਇਧਰ ਧੋਨ ਲੈਣੀ ਧਾਮ ਦੇ ਇੱਕ ਮੁੱਲਾ ਪੁੱਜਣਾ ਆਪਣਾ ਅਣਹੁੰਦਾ ਆਪ ਗਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਸਤਨਾਮ।

0: ਪੌੜੀ ਤਾਹ ਮੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੋ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ ਸਤਨਾਮ ਸ੍ਰੀ ਵਾਹਿਗੁਰੂ ਜੀ
1: ਰੰਗਨਾ ਰੰਗਨ ਇਸ ਮਨ ਕੋ

ਬੜੀ ਪੜਿਆ ਹੋਵੇ ਗੁਨਾਹਗਾਰ ਤਾਂ ਉਵੇਂ ਸਾਜਨਾ ਮਾਰੀ ਐ ਜਿਹਾ ਘਾਲੇ ਘਾਲਣਾ ਦੇਵੇ ਉਹ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਧਰ ਗਏ ਗਿਆ ਹਾਰੀਐ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਐ

आशा मोहल्ला चौथा। जिन मस्तक तोरे खैर।

ਬੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸ਼ਾਹੀਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਨਿਆ ਹੋਵੇ ਪ੍ਰਮਾਣਤਾ ਕਸਮੇ ਕਾ ਮਹਿਲ ਪਾਏ ਸੀ ਕਸਮੇ।

ਕੌੜੀ ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਪੇ ਦੇਵ ਦੀਆਂ ਪੇਹੀ ਕਰਮ ਕਰਾਇੰਦਾ ਵਡੋ ਵਡਾ ਵਡਮੇ ਦਿਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਉਪੱਠੀ ਦੇ ਕਰੇ ਸੁਲਤਾਨਾ ਘਾਉ ਕਰਾਇੰਦਾ ਦਰਮੰਗਨ ਭਿੱਕ

0: ਬੜੀ ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਡਿਆਂ ਵਡਿਆਈਆਂ
1: ਸਹਿਮ ਰਤਨ ਦਰੀਆਂ ਜਦ ਸੁਭਾਣਾ ਦਾ ਮਨ ਮਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ

ਭੰਡ ਜਮੀਏ ਭੰਡ ਨਮੀਏ ਭੰਡ ਮੰਗਣ ਬਿਆਹੋ ਭੰਡੋ ਹੋਵੇ।